ਪਵਿੱਤਰ ਹੈ ਦਿੱਤਾਂ ਰਿਜਕ ਸਮਾਹੇ ਨਾਨਕ ਜਿਨੇ ਗੁਰਮੁਖ ਬੁਝਿਆ ਤਿਨਾ ਸੂਤਕ ਨਾ ਪੌੜੀ ਸਤਿਗੁਰ ਵੱਡਾ ਪ੍ਰਸਾਦੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸੰਗਤ ਅੰਦਰੀ ਆਈਆਂ ਜਾਤ ਸਪਾੜਾ।

ਸਤਿਗੁਰ ਵੱਡਾ ਕਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿਮਿਲੇ ਤਾਂ ਨਦਰੀਆਈਆਂ ਜਾਤ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿਤ ਉੱਠੈ ਨੌ ਨਿਧ ਪਾਈਆਂ ਸਹਿਤ ਉੱਠੈ ਨੌ ਨਿਧ ਪਾਈਆਂ।

ਦੋ। ਪੰਜ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਰਤਾ ਹੋ ਆਪਾ ਪ੍ਰਭਿਤ ਪਾਪੀ ਸਭ ਸਨ ਕੱਢਿਆ ਤੁਕਾ ਪਈਆ ਤਿਤ ਜਿਤ ਮੁਖ ਨਾਮ ਨਾ ਉਚਰਾ ਬਿਰੜਾ ਮੇਰਾ ਸਕਾਏ।

ਪੰਡ ਮੂਆ ਪੰਡ ਭਾਲੀਏ ਪੰਡ ਹੋਵੇ ਬੰਦਾਨ ਸੋ ਕਮੰਦਾ ਆਖੀਏ ਜਿਤ ਜੰਮ ਹੈ ਰਾਜਾਨ ਪੰਡੋ ਹੀ।

ਸਾਕਾਲ ਬੁਰੀ ਕਿਉਂ ਘਾਲੀ ਹੈ, ਮੰਦਾ ਮੂੰਹ ਨਾ ਕੀਚਈ ਦੇ ਲੰਮੀ ਨਦਰ ਨਿਹਾਲੀ ਹੈ, ਜਿਉਂ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀ ਹੈ, ਕਿਛਲਾ ਹੀ ਉੱਪਰ ਘਾਲੀ ਹੈ ਕਿਛਲਾ।

ਨਾਲ ਇਆਣ ਦੋਸਤੀ ਕਦੇ ਨਾ ਆਵੇ ਰਾਸ ਜਿਹਾ ਜਾਣ ਤਿਹੋ ਵਰਤੇ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਸਾਹਿਬ ਸੇਤੀ

0: ਕੌੜੀ ਚਾਕਰ ਲੱਗਿਆ ਚਾਕਰੀ ਜੇ ਚੱਲੇ ਖਸਮੈ ਭਾਏ ਹੁਰਮਤ ਸਨੋਗਲੀ ਉਹ ਵਜੋ ਭੇ ਦੂਣਾ ਖਾਏ ਖਸਮੈ ਕਰੇ ਬਰਾਬਰੀ ਫਿਰ ਗੈਰ ਤੇ ਅੰਦਰ ਪਾਏ ਵਜੋ ਗੁਆਏ ਅਗਲਾ ਮੋਹ ਮੋਹ ਪਾਣਾ ਖਾਏ ਜਿਸਦਾ ਦਿੱਤਾ ਖਾਵਣਾ ਤਿਸ ਕਹੀ ਐਸਾ ਬਾਸ ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚਲਾਏ ਅਰਦਾਸ
1: ਜਿਨ੍ਹਾਂ ਅੰਤਰ

0: ਤੁਸੀਂ ਸੁਣ ਰਹੇ ਹੋ ਐਫਐਮ ਰੇਨਬੋ ਜਲੰਧਰ ਭਗਤੀ ਸੰਗੀਤ ਦਾ ਪ੍ਰੋਗਰਾਮ ਵੰਦਨਾ
1: ਪ੍ਰਭੂ ਹਮ ਪਹਿਲੀ ਸਭਾ ਸਮਾਪਤ ਹੁੰਦੀ ਹੈ ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ

0: คลี่ไขแล้วผมน่าจะมองเห็นก็จะดีดีกว่า
1: เอ็มดีกว่าบ้างฟุตปาต้าลังเดมินจีมันดิสนักรบจีวัยบิลคุยคาร์เจโอชิตีบริกจ้าฮิคุจับรดสโลดวายโอวันจบกระหรุกจีโอแอนกระดันซ่ามุขเออันดระชันจออิชารุนัยยี่ต่ออุณหภูมิมาบลันช์ขันลักแก่กระต์บดเล่รีสอร์ทอาจิตราชมีโฮสลันช์จีอุณหภูมิบัมบีเจฟอร์ตเอราจีจ้าซับรีสอร์ทดัดดี้เอ็มอาเจพอตเลียจ้าขจ้าขจบริลฮุนดาเอ็นตระชิตันจิตรีบจักรยานฮุนดีไอลันช์จูเอโอมุขทัศน์รัศโอเอมุขทัศน์พัลล์เอ็นนัตระเจกูรุชุรเคสอมปันแค่แค่วันละอักรชาร์ดเอ็มอาเอ็นนัตระชิดูเฮกับเบจูนิกาวูนะจัตติวะตับปักกะทัมเฮกับเบคีบิลคุลนั่งรันดาซ์กันอีกชิดูวะมาลันช์โฮมเมื่อเข้าที่สชาร์ดตันย์พอนชาร์ดตันย์คุลันตังกุนแอนบ้านเจกัสจันยาชอดข้าปานุปชานจีคุชิชกันเดบัสฮิกลีขยาลกรเลจีแบนโดเลมจ้ามันเลมีตะกราจีเรย์โฮตะอาขรมูชาดระนิฮาริชโฮมาชาร์ดตันย์พอดุสบีเทบีเทสันส์ที่ยังอีที่กันยังว่ากันเรื่องหัวหน้าพูดโฉลันช์ข้าดีที่นะชาร์ดตุ้งข่ายบัตมาบ่ายร์ตัวแล้วตรสานทุนี่อารักตุ้งเต้ข่ายบัตเอวักตุ้งปัจจัยบัตมูมัจบูรันฮักการ์กี้คาวน์เตอร์น่ะวันนี้ลันช์คูปันวัตเต้เต้คูปันซิสเต็มไอ้ชาร์ดเอตโรยตะกรอกาลายโอจิตรอตะกรอมูหัวหน้าเจี๊ยTable बटा हटन थी चायो, उन गोरेश्वर वाली जगह ते खाना मुंह छोक बुलियो माँ खुद भी समझी नहीं सकीस। काउंटर तामनी कूपन वर्तम ऐ माँ उन गोरा जो हिस्सों बंजीवस शरद जा। शरद साहन तरह ये मुलाकात लाए मुंह अट गुले लड़ लाए बे को सबब न हो। मुंह छो हाँ कई छो खाना लांडा गिस खबर न थम लगूं।पेट मा बुखई खत्म थी वही वही सब कुआ वापस बेरन में आ जाया हुआ मां मानी खे रहे होस हूं मुंह हटायो हुन मानी खाई पूरी गई हुई तू मानी खाई सांगवरी बैंक वट अची मुसां गज मां होते हुंदस मुख्य दरवाजे वट मुंह कंध धोने ऐं खाने में मशगूल थी वस शरद ऐं मां असां जो रिश्तो लीकूं जबरदस्ती छिकची छिकची लचक वञाए चुकी हुयूं उड़ने जो लकड़ी के खाने जो सबब सिर्फ काठ जो खाजी वजन न हो बल्कि लकड़ी जी जात अब हुआ जमीन खा लकड़ी तरफ छिकजी आया पोसल भी हुई मुंह चाहो तो सामवरी बैंक वट हु मौजूद न हुजे पर हु उते मौजूद हो सिगरेट मां धुआं कढी रहे हो मुखां पुछाई पान खाईंदे संदस यो सवाल बेमाना हो खेस जान हुई तो सिगरेट पान खा मां को पड़िया होस पुछाई छा पो कई वरी नौकरी की तलाश दैट्स योर ट्रेजेडी नो शरद दैट इज माई कॉमेडी घड़ी नौकरी बदलियों थी मु हिसाब न रखो आए कुछ वक्त हु चुप थी पुछाई शायद मुखे कबूल करनो पवंदो तो दैट इज योर कॉमेडी बिल्कुल ठीक एक पल ब पल टे पल असी पल चुपचाप पल पान सा खड़ी हली रहा हुआसी उनके एक हथ में सिगरेट हो ए हथ हवा में होस मुझा बई हथ पेंजे ट्राउजर के खिसन में हुआ मां साणस कदम में कदम मिलाए हली रहा होस ओतो असा मिनी की जबान मां एक ही वक्त सागो सवाली गुफ्तो बाहर निकतो हाउ इज मी नी क्या है स्वाभाविक असी बई इन अचानक थियण वारी बिन्ही तरफा साॻे वक़्त ते पैदा थींदड़ उमतण लाइ तयारु न हुआसीं ॿई ॼणा मुर्दे जा थदा थी वियासीं ॿिन्ही बिना देरि सम्झी वरितो त ॿिन्ही मां कंहिंखे बि नीह बाबति ॼाण न हुई उन अरसे अंदरि हू बि

ਸੇ ਦੌਰਾ ਭਾਰਤ ਅਤੇ ਜਾਪਾਨ ਵਿਚਕਾਰ ਵਿਸ਼ੇਸ਼ ਰਣਨੀਤਿਕ ਅਤੇ ਆਲਮੀ ਭਾਈਵਾਲੀ ਨੂੰ ਅੱਗੇ ਵਧਾਉਣ ਲਈ ਇੱਕ ਅਹਿਮ ਕਦਮ ਹੈ। ਸਾਡੇ ਪੱਤਰਕਾਰ ਨੇ ਖ਼ਬਰ ਦਿੱਤੀ ਹੈ ਕਿ ਭਾਰਤ ਜਾਪਾਨ ਸੰਬੰਧ ਅਕਸਰ ਉੱਚ ਪੱਧਰੀ ਰਾਜਨੀਤਿਕ ਸੰਮੇਲਨ ਰਾਹੀਂ ਝਲਕਦੇ ਨੇ। ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਫਰਾਂਸ ਵਿਚ G7 ਸਿਖਰ ਸੰਮੇਲਨ ਦੌਰਾਨ ਜਾਪਾਨੀ ਪ੍ਰਧਾਨ ਮੰਤਰੀ ਨਾਲ ਗੱਲਬਾਤ ਕੀਤੀ ਸੀ। ਦੋਵੇਂ ਨੇਤਾ ਇਸ ਤੋਂ ਪਹਿਲਾਂ ਪਿਛਲੇ ਸਾਲ ਨਵੰਬਰ ਵਿਚ ਜੋਹਾਨਸਬਰਗ ਵਿਚ ਹੋਏ G20 ਸੰਮੇਲਨ ਦੇ ਮੌਕੇ ਤੇ ਮਿਲੇ ਸਨ। ਸਾਲਾਨਾ ਸੰਮੇਲਨ ਭਾਈਵਾਲੀ ਦੇ ਰਣਨੀਤਿਕ ਏਜੰਡੇ ਨੂੰ ਅੱਗੇ ਵਧਾਉਣ ਵਾਲਾ ਪ੍ਰਮੁੱਖ ਮੰਚ ਬਣਿਆ ਹੋਇਆ ਹੈ। ਚੁਬਿਰਦਾ ਜੰਗਲਾਤ ਤੇ ਜਲਵਾਯੂ ਤਬਦੀਲੀ ਬਾਰੇ ਕੇਂਦਰੀ ਮੰਤਰੀ ਭੁਪਿੰਦਰ ਯਾਦਵ ਨੇ ਅੱਜ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਸਰਕਾਰ ਵਿਕਾਸ ਨੂੰ ਸਿਰਤਾ ਨਾਲ ਸੰਤੁਲਿਤ ਕਰਨ ਵਾਲੀਆਂ ਨੀਤੀਆਂ ਰਾਹੀਂ ਚੁਬਿਰਦਾ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਜੀਵਨ ਦੀ ਸੌਖ ਨੂੰ ਸਾਹਿਤ ਕਰ ਰਹੀ ਏ। ਇਲੈਕਟ੍ਰਿਕ ਆਵਾਜਾਈ ਤੇ ਇਕ ਰਾਸ਼ਟਰੀ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਯਾਦਵ ਨੇ ਕਿਹਾ ਕਿ ਸਰਕਾਰ ਦਾ ਦ੍ਰਿਸ਼ਟੀਕੋਣ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਚੁਬਿਰਦਾ ਤੇ ਆਰਥਿਕਤਾ ਦੇ ਨਾਲੋ ਨਾਲ ਵਿਕਾਸ ਨੂੰ ਯਕੀਨੀ ਬਣਾਉਣ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਤੇਜ਼ ਸਨਅਤੀ ਵਿਕਾਸ ਦੇ ਬਾਵਜੂਦ ਦੇਸ਼ ਦਾ ਜੰਗਲਾਤ ਕਵਰ 2014 ਵਿਚ 7,01,673 ਵਰਗ ਕਿਲੋਮੀਟਰ ਤੋਂ ਵੱਧ ਕੇ 7,15,000 ਵਰਗ ਕਿਲੋਮੀਟਰ ਹੋ ਗਿਆ ਹੈ। ਮੰਤਰੀ ਨੇ ਕਿਹਾ ਕਿ ਸਰਕਾਰ ਸਨਅਤਾਂ ਨੂੰ ਮੁੜ ਵਰਤੋਯੋਗ ਅਤੇ ਘਟਾਉਣ ਦੇ ਸਿਧਾਂਤ ਦੇ ਆਧਾਰਿਤ ਉੱਤੇ ਸਰਕੂਲਰ ਆਰਥਿਕਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਨਿਰਮਾਣ ਮਲਬਾ ਅਤੇ ਈ ਕੂੜਾ ਸਮੇਤ ਰਹਿਣ ਪ੍ਰਬੰਧ ਲਈ ਜ਼ਿੰਮੇਵਾਰੀ ਲੈਣ ਲਈ ਉਤਸ਼ਾਹਿਤ ਕਰਨ ਵਾਸਤੇ ਵਿਸਾਰਪੂਰਨ ਉਤਪਾਦਕ ਜ਼ਿੰਮੇਵਾਰੀ EPR ਨੂੰ ਅੱਗੇ ਵਧਾ ਰਹੀ ਏ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਦੀਆਂ ਸਨਅਤੀ ਨੀਤੀਆਂ ਚੁਗਿਰਦੇ ਪੱਖੀ ਰੁਜ਼ਗਾਰ ਬਿਹਤਰ ਬੁਨਿਆਦੀ ਢਾਂਚੇ ਅਤੇ ਪਾਰਦਰਸ਼ਿਤਾ ਤੇ ਕੇਂਦਰਿਤ ਨੇ। ਅੰਤਰਰਾਸ਼ਟਰੀ ਦਹਿਸ਼ਤਗਰਦੀ ਤੇ ਵਿਆਪਕ ਸੰਮੇਲਨ ਲਈ ਭਾਰਤ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਤਜਵੀਜ਼ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਨਵੀਂ ਹਮਾਇਤ ਮਿਲੀ ਏ। ਦਹਿਸ਼ਤਗਰਦੀ ਦੇ ਮੁਕਾਬਲੇ ਬਾਰੇ ਸੰਯੁਕਤ ਰਾਸ਼ਟਰ ਆਲਮੀ ਰਣਨੀਤੀ ਦੀ ਨਵੀਂ ਸਮੀਖਿਆ ਜਿਸ ਵਿਚ 140 ਵੋਟਾਂ ਨਾਲ ਅਪਣਾਇਆ ਗਿਆ ਨੇ ਮੈਂਬਰ ਦੇਸ਼ਾਂ ਨੂੰ ਅਪੀਲ ਕੀਤੀ ਏ ਕਿ ਉਹ 3 ਦਹਾਕੇ ਪਹਿਲਾਂ ਭਾਰਤ ਵੱਲੋਂ ਤਜਵੀਜ਼ ਕੀਤੇ ਗਏ ਸੰਮੇਲਨ ਨੂੰ ਅੰਤਿਮ ਰੂਪ ਦੇਣ ਲਈ ਹਰ ਸੰਭਵ ਕੋਸ਼ਿਸ਼ ਕਰਨ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧ ਪੀ ਹਰੀਸ਼ ਨੇ ਕਿਹਾ ਕਿ ਇਕ ਵਿਆਪਕ ਤੌਰ ਤੇ ਸਹਿਮਤੀ ਵਾਲੇ ਕਾਨੂੰਨੀ ਢਾਂਚੇ ਦੀ ਅਣਹੋਂਦ ਦਹਿਸ਼ਤਗਰਦੀ ਵਿਰੋਧੀ ਆਲਮੀ ਯਤਨਾਂ ਨੂੰ ਕਮਜ਼ੋਰ ਕਰਦੀ ਏ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦਹਿਸ਼ਤਗਰਦੀ ਨਾਲ ਨਜਿੱਠਣ ਵਿਚ ਕੋਈ ਦੋਹਰਾ ਮਾਪਦੰਡ ਨਹੀਂ ਹੋਣਾ ਚਾਹੀਦਾ ਅਤੇ ਦੋਸ਼ੀਆਂ ਰਕਮਾਂ ਜੁਟਾਉਣ ਵਾਲਿਆਂ ਅਤੇ ਸਪਾਂਸਰਾਂ ਨੂੰ ਜਵਾਬਦੇਹ ਬਣਾਉਣ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਸੰਮੇਲਨ ਅੰਤਰਰਾਸ਼ਟਰੀ ਸਹਿਯੋਗ ਮੁਕੱਦਮਾ ਚਲਾਉਣ ਤੇ ਹਵਾਲਗੀ ਨੂੰ ਮਜ਼ਬੂਤ ਕਰੇਗਾ ਅਤੇ ਦਹਿਸ਼ਤਗਰਦਾਂ ਨੂੰ ਸੁਰੱਖਿਅਤ ਪਨਾਹਗਾਹਾਂ ਫੰਡਾਂ ਤੇ ਹਥਿਆਰਾਂ ਤੋਂ ਇਨਕਾਰ ਕਰੇਗਾ। ਅਮਰੀਕਾ, ਇਜ਼ਰਾਈਲ ਤੇ ਅਰਜਨਟੀਨਾ ਨੇ ਰਣਨੀਤੀ ਦੇ ਵਿਰੋਧ ਵਿਚ ਵੋਟ ਦਿੱਤੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਐਂਡ ਐਲ ਏ @AIRR ਜਲੰਧਰ, ਸਾਡਾ ਫੇਸਬੁੱਕ ਪੇਜ

ਰਾਜਪਾਲ ਮਨੋਜ ਸਿਨਹਾ ਨੇ ਜੰਮੂ ਦੇ ਭਗਵਤੀ ਨਗਰ ਯਾਤਰੀ ਨਿਵਾਸ ਬੇਸ ਕੈਂਪ ਤੋਂ ਸਖ਼ਤ ਸੁਰੱਖਿਆ ਦਰਮਿਆਨ ਸਾਲਾਨਾ ਸ੍ਰੀ ਅਮਰਨਾਥ ਯਾਤਰਾ ਲਈ 4,822 ਸ਼ਰਧਾਲੂਆਂ ਦੇ ਪਹਿਲੇ ਜੱਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਸਾਡੇ ਜੰਮੂ ਵਾਲੇ ਪੱਤਰਕਾਰ ਨੇ ਖ਼ਬਰ ਦਿੱਤੀ ਏ ਕਿ ਉਪ ਰਾਜਪਾਲ ਨੇ ਪਹਿਲਗਾਮ ਅਤੇ ਬਾਲਟਾਲ ਦੋਵਾਂ ਰੂਟਾਂ ਲਈ ਸ਼ਰਧਾਲੂਆਂ ਨੂੰ ਹਰੀ ਝੰਡੀ ਦਿਖਾਈ। ਇਸ ਪਵਿੱਤਰ ਯਾਤਰਾ ਵਿਚ ਹਿੱਸਾ ਲੈਣ ਲਈ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਸ਼ਰਧਾਲੂ ਜੰਮੂ ਪਹੁੰਚ ਰਹੇ ਨੇ। 4,822 ਸ਼ਰਧਾਲੂਆਂ ਦਾ ਪਹਿਲਾ ਜੱਥਾ, ਜਿਸ ਵਿਚ ਬਾਲਟਾਲ ਰੂਟ ਲਈ 2,312 ਸ਼ਰਧਾਲੂ ਅਤੇ ਪਹਿਲਗਾਮ ਰੂਟ ਲਈ 2,510 ਸ਼ਰਧਾਲੂ ਸ਼ਾਮਲ ਨੇ, 147 ਵਾਹਨਾਂ ਦੇ ਕਾਫਲੇ ਵਿਚ ਰਵਾਨਾ ਹੋਇਆ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ISI ਦੀ ਹਵਾਲਾਤ ਅੰਤਰਰਾਜੀ ਦਹਿਸ਼ਤਗਰਦੀ ਅਤੇ ਹਥਿਆਰਾਂ ਦੇ ਨੈਟਵਰਕ ਤੇ ਕਾਰਵਾਈ ਕਰਦਿਆਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਦਸਿਆ ਕਿ ਮੁਲਜ਼ਮ ISI ਹੈਂਡਲਰ ਸ਼ਹਿਜ਼ਾਦ ਪੱਟੀ ਅਤੇ ਉਸ ਦੇ ਸਾਥੀਆਂ ਦੇ ਇਸ਼ਾਰੇ ਤੇ ਰਾਸ਼ਟਰੀ ਰਾਜਧਾਨੀ ਵਿਚ ਦਹਿਸ਼ਤਗਰਦ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਕਾਰਵਾਈ ਦੌਰਾਨ 2 ਵਿਦੇਸ਼ੀ ਪਿਸਤੌਲ, 9 ਜ਼ਿੰਦਾ ਕਾਰਤੂਸ ਅਤੇ 5 ਮੋਬਾਈਲ ਫੋਨ ਬਰਾਮਦ ਕੀਤੇ ਗਏ। ਦਿੱਲੀ ਪੁਲਿਸ ਮੁਤਾਬਿਕ ਮੁਲਜ਼ਮ ਫੜੇ ਜਾਣ ਤੋਂ ਬਚਣ ਲਈ ਵਿਦੇਸ਼ੀ ਨੰਬਰਾਂ ਦੀ ਵਰਤੋਂ ਕਰ ਰਹੇ ਸਨ। ਇਨ੍ਹਾਂ ਦੇ ਪਾਕਿਸਤਾਨੀ ਹੈਂਡਲਰ ਵੱਲੋਂ ਪ੍ਰਦਾਨ ਕੀਤੇ ਗਏ ਸਨ। ਪੁਲਿਸ ਨੇ ਦਸਿਆ ਕਿ ਪੰਜਾਬ ਦੇ ਇਕ ਮੁਲਜ਼ਮ ਨੂੰ ਦਿੱਲੀ ਵਿਚ ਧਾਰਮਿਕ ਸਥਾਨਾਂ ਤੇ ਪੁਲਿਸ ਅਦਾਰਿਆਂ ਦੀ ਜਾਸੂਸੀ ਕਰਨ ਦਾ ਕੰਮ ਸੌਂਪਿਆ ਗਿਆ ਸੀ। ਪੁਲਿਸ ਨੇ ਵੀ ਦਸਿਆ ਕਿ ਉਸਨੂੰ ਸ਼ਹਿਰ ਵਿਚ ਗੋਲੀਬਾਰੀ ਕਰਨ ਦਾ ਵੀ ਕੰਮ ਦਿੱਤਾ ਗਿਆ ਸੀ। ਬੰਗਲੁਰੂ ਦੱਖਣੀ ਤਾਲੁਕ ਵਿਚ ਚੱਟਾਨ ਡਿੱਗਣ ਨਾਲ 7 ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ ਏ। ਇਹ ਹਾਦਸਾ ਮਦਨ ਪਟਨਾ ਪਿੰਡ ਵਿਚ ਕਾਵੇਰੀ ਕ੍ਰਸ਼ਰ ਪੱਥਰ ਖਾਨ ਵਿਚ ਇਕ ਵੱਡੀ

ਸ਼੍ਰੋਮਣੀ ਰੇਡੀਓ ਦਾ ਸਿਰਾਇਕੀ ਪ੍ਰੋਗਰਾਮ ਹੈ। ਹਰਜੀਤ ਕੌਰ ਹਾਜ਼ਰ ਹੈ ਤੁਹਾਡੀ ਸੇਵਾ ਵਿਚ ਪ੍ਰੋਗਰਾਮ ਗਿਣ ਕੇ ਕੁਝ ਬਾਤਾਂ ਕੁਝ ਗੀਤ। ਇਸ ਵਿਚ ਅਸਾਂ ਤੁਹਾਡੇ ਨਾਲ ਗੱਲਾਂ ਵੀ ਕਰੇ ਸਾਂ ਤੇ ਸਿਰਾਇਕੀ ਗੀਤਾਂ ਦਾ ਸਵਾਦ ਵੀ ਗਿਣ ਸਾਂ। ਤਾਂ ਪਹਿਲਾਂ ਸੁਣੇਂਦੇ ਹਾਂ ਇਹ ਸਿਰਾਇਕੀ ਗੀਤ ਆਬਿਦਾ ਪਰਵੀਨ ਦੀ ਆਵਾਜ਼ ਵਿਚ।

ਤੁਸੀਂ ਆਬਿਦਾ ਪਰਵੀਨ ਦੀ ਆਵਾਜ਼ ਵਿੱਚ ਸੁਣਦੇ ਪਏ ਹਵੇ ਸੁਣਨ ਵਾਲਿਓ ਗੱਲ ਕਰਿੰਦੇ ਹਾਂ ਸਾਝੇ ਪਰਿਵਾਰਾਂ ਦੀ ਪਹਿਲਾਂ ਗਰਾਵਾਂ ਵਿੱਚ ਸ਼ਹਿਰਾਂ ਵਿੱਚ ਕਿਹੜੇ ਵੱਡੇ ਵੱਡੇ ਪਰਿਵਾਰ ਥੀਂਦੇ ਹਈ ਘਰ ਚ ਖਿਲਣਾ ਮਿਲ ਜੁਲ ਕੇ ਰਹਿਣਾ ਕਿਸੇ ਗੱਲ ਦੀ ਚਿੰਤਾ ਹੀ ਕਹਿਣੀ ਤੇ ਹੁਣ ਇਕੱਲੇ ਇਕੱਲੇ ਪਰਿਵਾਰ ਥੀ ਗਏ ਸਾਰੀਆਂ ਭਾਜੜਾਂ ਇੱਕੋ ਬੰਦੇ ਦੇ ਸਿਰ ਤੇ ਪਰ ਹਾਲਾਂ ਵੀ ਬਹੁ ਪਰਿਵਾਰ ਸਾਝੇ ਰਹਿਣ ਦੇ ਪਏ ਹਨ ਇਹਦੇ ਬਹੁ ਫਾਇਦੇ ਹਨ ਤੁਹਾਨੂੰ ਕੋਈ ਵੀ ਦੁੱਖ ਤਕਲੀਫ ਆਵਣ ਤੇ ਸਾਰਾ ਪਰਿਵਾਰ ਤੁਹਾਡੇ ਨਾਲ ਹੀ ਦੂਜਾ ਅੱਜ ਕੱਲ ਮੀਆਂ ਬੀਬੀ ਦੋ ਨੌਕਰੀ ਤੇ ਵਾਂਝਦੇ ਹਨ ਪਿੱਛੋਂ ਬਾਲਾ ਕੋ ਕੌਣ ਸਾਂਭਸੀ ਤੇ ਜੇ ਸਾਝਾ ਪਰਿਵਾਰ ਥੀਏ ਤਾਂ ਘਰ ਚ ਰਹਿਣ ਦੇ ਦਾਦਾ ਦਾਦੀ ਤਾਈ ਚਾਚੀ ਬਾਲਾ ਕੋ ਡੇ ਥੇ ਤਾਂ ਡਰ ਵਾਲੀ ਗੱਲ ਹੀ ਕਹਿਣੀ ਉੱਥੇ ਸਾਝੇ ਪਰਿਵਾਰਾਂ ਵਿਚ ਜਦੋਂ ਮਦਦ ਦੀ ਜ਼ਰੂਰਤ ਥੀਵੇ ਤਾਂ ਘਰੋਂ ਮਦਦ ਮਿਲ ਵੈਂਦੀ ਹੈ ਘਰ ਵਿਚ ਕੈਸੀ ਵੀ ਪਰੇਸ਼ਾਨੀ ਆਤੀ ਵੇ ਤਾਂ ਸਾਰਾ ਦੇ ਵਿਚਾਰਾਂ ਕੋ ਗਿਣ ਕੇ ਚੰਗੇ ਨਤੀਜੇ ਤੇ ਪਹੁੰਚਿਆ ਜਾ ਸਕਦਾ ਹੈ ਘਰ ਦਾ ਕੋਈ ਮੈਂਬਰ ਮਾੜੀ ਸੰਗਤ ਵਿਚ ਪੈ ਜਾਵੇ ਤਾਂ ਬਜ਼ੁਰਗਾਂ ਦੀਆਂ ਮਤਾਂ ਕੰਮ ਆਉਂਦੀਆਂ ਹਨ ਕਿਉਂਕਿ ਇਨ੍ਹਾਂ ਕੋ ਤਜੁਰਬਾ ਹੁੰਦਾ ਹੈ ਸਾਝੇ ਪਰਿਵਾਰਾਂ ਚ ਬਾਲਾ ਕੋ ਚੰਗੇ ਸੰਸਕਾਰ ਮਿਲ ਸੀ ਤਾਂ ਬਾਲ ਆਗਿਆਕਾਰੀ ਬਣ ਸੀ ਸਾਝੇ ਪਰਿਵਾਰਾਂ ਵਿਚ ਸਾਝਾ ਖਾਣਾ ਬਣਿੰਦਾ ਹੈ ਸਾਰਾ ਰਲ ਮਿਲ ਖਾਉਣਾ ਹੈ ਤਾਂ ਭੈਣਾਂ ਭੀਰਾਵਾਂ ਵਿਚ ਸਾਝ ਬਣਿੰਦੀ ਹੈ ਇਕੱਲੇ ਇਕੱਲੇ ਰਹਿਣ ਤੇ ਤਾਂ ਰਿਸ਼ਤੇ ਹੀ ਖਤਮ ਥੀਂਦੇ ਪਏ ਹਨ ਸਾਕੋ ਵਾਲਾ ਲੋੜ ਹੈ ਸਾਝੇ ਪਰਿਵਾਰ ਵਿਚ ਰਹਿਣ ਦੀ ਤੇ ਹੁਣ ਵਾਲਾ ਇੱਕ ਗੀਤ ਸੁਣੇਂਦੇ ਹਾਂ ਗੀਤ ਹੈ ਲੱਗੇ ਵਾਲੇ ਨੂੰ ਨੀਂਦ ਨਹੀਂ ਆਂਦੀ ਤੇਰੀ ਕਿਵੇਂ ਅੱਖ ਲੱਗ ਗਈ

ਗੀਤ ਤੁਸਾਂ ਸੁਣਿਆ ਹੈ, ਪਸੰਦ ਆਇਆ ਹੋ ਸੀ। ਭੈਣੋ ਭਰਾਵੋ, ਅੱਜ ਕੱਲ ਖਾਣਾ ਬੇਕਾਰ ਕਿਹਦਾ ਥੀਂਦਾ ਹੈ। ਘਰਾਂ ਵਿੱਚ ਖਾਣਾ ਬਹੁ ਬਣ ਵੈਂਦਾ ਹੈ ਤਾਂ ਖਾਣ ਵਾਲੇ ਘੱਟ ਤੇ ਖਾਣਾ ਸੁੱਟਣਾ ਪੈਸੀ। ਹੁਣ ਸ਼ਾਦੀਆਂ ਵਿੱਚ ਤੁਸਾਂ ਦੇਖਦੇ ਹੋ ਖਾਣਾ ਬਹੁ ਬਰਬਾਦ ਹੁੰਦਾ ਹੈ। ਬਹੁ ਤਰ੍ਹਾਂ ਦੇ ਖਾਣੇ ਹੁੰਦੇ ਤੇ ਲੋਕ ਇੱਕ ਸ਼ੈ ਗਿਣਦੇ ਹਨ, ਥੋੜਾ ਜਿੰਨਾ ਖਾਂਦੇ ਤੇ ਬਾਕੀ ਸੁੱਟ ਦਿੰਦੇ ਹਨ। ਇਸ ਤਰ੍ਹਾਂ ਦਾਵਤਾਂ ਵਿੱਚ 15-20% ਖਾਣ ਵਾਲੀ ਸ਼ੈ ਬਰਬਾਦ ਹੁੰਦੀਆਂ ਹਨ। ਦੂਜੇ ਪਾਸੇ ਦੇ ਦੋ ਤਾਂ ਲੱਖਾਂ ਲੋਕਾਂ ਕੋ ਦੋਈ ਵੇਲੇ ਦੀ ਰੋਟੀ ਨਸੀਬ ਕਹਿਣੀ ਹੁੰਦੀ। ਅੰਕੜੇ ਦੱਸਦੇ ਹਨ ਕਿ ਦੁਨੀਆ ਭਰ ਵਿੱਚ ਹਰ ਸਾਲ ਤਕਰੀਬਨ 1.3 ਬਿਲੀਅਨ ਟਨ ਖਾਣਾ ਬਰਬਾਦ ਹੁੰਦਾ ਹੈ। ਅਮਰੀਕਾ ਵਿੱਚ 30% ਖਾਣਾ ਕੂੜੇਦਾਨ ਵਿੱਚ ਸੁੱਟਦੇ ਹਨ। ਸੋਚਣ ਦੀ ਗੱਲ ਹੈ ਕਿ ਦੂਏ ਪਾਸੇ ਦੁਨੀਆ ਦੇ 7 ਲੋਕਾਂ ਵਿੱਚੋਂ ਇੱਕ ਨੂੰ ਭੁੱਖੇ ਸੌਣਾ ਪਾਉਂਦਾ ਤੇ 5 ਸਾਲ ਤੋਂ ਛੋਟੇ ਹਜ਼ਾਰਾਂ ਬਾਲ ਭੁੱਖ ਕਾਰਨ ਮਰ ਵੈਂਦੇ। ਕਿਹੜੀ ਅਫਸੋਸ ਦੀ ਗੱਲ ਹੈ ਨਾ। ਵੱਡੇ ਤੇ ਅਮੀਰ ਘਰਾਂ ਵਿੱਚ, ਰੈਸਟਰਾਂ ਵਿੱਚ, ਸੁਪਰ ਬਾਜ਼ਾਰਾਂ ਵਿੱਚ ਖਾਣਾ ਤੇ ਖਾਣਾ ਬਣਾਉਣ ਦੀ ਸ਼ੈ ਦੀ ਬਰਬਾਦੀ ਆਮ ਥੀ ਗਈ ਹੈ। ਇਸ ਨਾਲ ਵਾਤਾਵਰਨ ਵੀ ਖਰਾਬ ਥੀਂਦਾ ਹੈ ਕਿਉਂਕਿ ਇਕੱਠੇ ਹੋਣ ਵਾਲੇ ਕੂੜੇ ਵਿੱਚੋਂ ਬੋ ਆਉਂਦੀ ਹੈ। ਵਰਨਾ ਕਿਸਾਨਾਂ ਦਾ ਪੈਸਾ, ਖਾਦ, ਕੀੜਾ ਮਾਰਨ ਵਾਲੀਆਂ ਦਵਾਈਆਂ, ਪਾਣੀ ਜਿਨ੍ਹਾਂ ਵਿੱਚ ਫਸਲਾਂ ਤਿਆਰ ਥੀਂਦੀਆਂ ਹਨ, ਸਾਰਾ ਕੁਝ ਬਰਬਾਦ ਥੀ ਵੈਂਦਾ। ਇਸ ਨਾਲ ਬਹੁ ਭੁੱਖਿਆਂ ਦਾ ਢਿੱਡ ਭਰਿਆ ਜਾ ਸਕਦਾ ਹੈ। ਇਸ ਕਿਤੇ ਖਾਣੇ ਕੋ ਕਦਾ ਵੀ ਬਰਬਾਦ ਨਾ ਕਰੇ ਸਾਂ। ਘਰ ਵਿੱਚ ਖਾਣਾ ਉਤਨਾ ਹੀ ਬਣਾਵਣ ਜੋ ਜਿਤਨਾ ਖਾਦਾ ਵੈਂਦਾ। ਬਚਨ ਤੇ ਕਿਸੇ ਗਰੀਬ ਨੂੰ ਦੇ ਦੇਵੋ। ਦਾਵਤ ਵਿੱਚ ਪਲੇਟ ਵਿੱਚ ਉਨਾ ਹੀ ਗਿਨੋ ਜਿਤਨੀ ਭੁੱਖ ਥੀਵੇ। ਘਰ ਵਿੱਚ ਦਾਲਾਂ ਸਬਜ਼ੀਆਂ ਉਨੀਆਂ ਗਿਨਾ ਸਾਂ ਜਿਤਨੀ ਲੋੜ ਥੀਵੇ। ਨਹੀਂ ਤਾਂ ਗਲ ਜਾ ਸਨ, ਕੀੜਾ ਲੱਗ ਜਾ ਸੀ ਤੇ ਸੁੱਕਣਾ ਪਾ ਸੀ। ਉਹਦਾ ਲਾਭ ਕਹਿਣੀ ਤੇ ਹੁਣ ਇੱਕ ਗੀਤ ਸੁਣਾਵਣ ਜੀ। ਬਹੁ ਵਧੀਆ ਗੀਤ ਹੈ। ਨਾ ਤੂੰ ਮਿਲ ਸੈਂ, ਨਾ ਦੁੱਖ ਮਿਟ ਸਨ, ਨਾ ਮੈਂ ਇਜ਼ਹਾਰ ਕਰ ਸਕਸਾਂ।

ਗੀਤੂ ਸਾਂ ਅਤੌਲਾ ਖਾਨ ਦੀ ਆਵਾਜ਼ ਵਿਚ ਸੁਣਦੇ ਪਏ ਹਵੇ ਹੁਣ ਇੱਕ ਬਹੁਤ ਵਧੀਆ ਗੱਲ ਤੁਹਾਡੇ ਨਾਲ ਕਰੇ ਸਾਂ ਕਿ ਇਸਤਕਬਾਲ ਫੁੱਲਾਂ ਨਾਲ ਨਹੀਂ ਕਿਤਾਬਾਂ ਨਾਲ ਕਰੋ ਅਕਸਰ ਅਸਾਂ ਜਨਮ ਦਿਨ ਸਾਲਗਿਰਾ ਘਰ ਪ੍ਰਵੇਸ਼ ਤੇ ਫੁੱਲਾਂ ਦੇ ਗੁਲਦਸਤੇ ਭੇਟਾ ਕਰਿੰਦੇ ਹਾਂ ਇਹ ਬਹੁਤ ਚੰਗਾ ਤੋਹਫਾ ਹੈ ਪਰ ਫੁੱਲ ਪਹਿਲੀ ਗੱਲ ਤਾਂ ਅੱਜ ਕੱਲ ਕਿਹੜੇ ਮਹਿੰਗੇ ਥੀ ਗਏ ਹਨ ਗੁਲਦਸਤਾ 300-400 ਰੁਪਏ ਤੋਂ ਘੱਟ ਕੇ ਨੀ ਵਾਲਾ ਇਹ ਫੁੱਲ ਛੇਤੀ ਮੁਰਝਾਵਣ ਲਗੇਂਦੇ ਹਨ ਮੈਂ ਦੋ ਦਿਨਾਂ ਬਾਅਦ ਗੁਲਦਸਤੇ ਬਾਹਰ ਸੁੱਟ ਦਿੰਦੇ ਹਨ ਏਡੀਆਂ ਗੱਲਾਂ ਕਰਨ ਦਾ ਸਾਡਾ ਮਤਲਬ ਇਹ ਥੀ ਸੀ ਫੁੱਲਾਂ ਦੀ ਛਾਂ ਤੇ ਜੇ ਅਸਾਂ ਕਿਤਾਬਾਂ ਤੋਹਫੇ ਵਿਚ ਦੇਵੀਏ ਤਾਂ ਕਿੱਦਾਂ ਲੱਗ ਸੀ ਕਿਤਾਬ ਤਾਂ ਉਸ ਕੋਲ ਰੱਖੀ ਰਹੀ ਸੀ ਜਦਨ ਦੇਖੀ ਸੀ ਯਾਦ ਕਰੇ ਸੀ ਇਸ ਕੀਤੇ ਇਸਤਕਬਾਲ ਫੁੱਲਾਂ ਨਾਲ ਨਹੀਂ ਕਿਤਾਬਾਂ ਨਾਲ ਕਰੋ ਕਿਤਾਬਾਂ ਇਨਸਾਨ ਦੀਆਂ ਵਧੀਆ ਮਿੱਤਰ ਸਾਬਤ ਹੁੰਦੀਆਂ ਬਹੁ ਪੜ੍ਹੇ ਲਿਖੇ ਲੋਕ ਤਾਂ ਇੱਕ ਦੂਜੇ ਕੋਲ ਕਿਤਾਬਾਂ ਹੀ ਭੇਟਾ ਕਰਿੰਦੇ ਹਨ ਕਿਤਾਬਾਂ ਕੋਈ ਵੀ ਹੋਵਣ ਕਿਸੇ ਕਹਾਣੀਆਂ ਦੀਆਂ ਕਵਿਤਾਵਾਂ ਦੀਆਂ ਭਾਵੇਂ ਧਾਰਮਿਕ ਹੋਵਣ ਇਤਿਹਾਸ ਦੀਆਂ ਕਿਤਾਬਾਂ ਗਿਆਨ ਵਿਗਿਆਨ ਦੀਆਂ ਕਿਤਾਬਾਂ ਕਿਤਾਬਾਂ ਦੀ ਆਪਣੀ ਹੀ ਇੱਕ ਵੱਖ ਹੀ ਦੁਨੀਆ ਥੀਂਦੀ ਹੈ ਜਿਸ ਵਿਚ ਮਜ਼ਾ ਹੈ ਸੁੱਖ ਹੈ ਖੁਸ਼ੀ ਹੈ ਕਿਤਾਬਾਂ ਕਿਸੇ ਨਾਲ ਵੈਰ ਨਹੀਂ ਰੱਖੇਂਦੀਆਂ ਤੁਸਾਂ ਕਿਤਾਬ ਵਿਚੋਂ ਕੁਝ ਪੜ੍ਹ ਗਿਣ ਕੇ ਦੂਜੇ ਕੋ ਦੱਸੇਂਦੇ ਹੋ ਤਾਂ ਕਿੱਡਾ ਖੁਸ਼ ਥੀਂਦੇ ਹੋ ਇਹੀ ਹੈ ਕਿਤਾਬ ਦਾ ਸੁੱਖ ਪੁਸਤਕਾਂ ਸਾਕੂ ਸਹੀ ਪੰਧ ਵੀ ਦੱਸੇਂਦੀਆਂ ਹਨ ਪੁਸਤਕਾਂ ਸਾਕੂ ਅੰਧਾਰੇ ਵਿਚੋਂ ਕੱਢ ਕੇ ਰੋਸ਼ਨੀ ਵੱਲ ਗਿਣ ਦਿੰਦੀਆਂ ਹਨ ਪੁਸਤਕਾਂ ਪੜ੍ਹਨ ਵਾਲਾ ਇਨਸਾਨ ਤਰੱਕੀ ਦੇ ਪੰਧ ਤੇ ਟੁਰਦਾ ਹੈ ਇਸ ਕੀਤੇ ਕਿਤਾਬਾਂ ਆਪ ਵੀ ਪੜ੍ਹੋ ਤੇ ਦੂਜਿਆਂ ਕੋ ਵੀ ਤੋਹਫੇ ਵਿਚ ਦੇਵੋ ਤੇ ਕੱਲੇ ਇਨਸਾਨ ਦਾ ਤਾਂ ਮਿੱਤਰ ਹੀ ਕਿਤਾਬਾਂ ਹਨ ਕਿਤਾਬਾਂ ਹਿੰਮਤ ਦਿੰਦੀਆਂ ਹਨ ਚੰਗੀਆਂ ਕਿਤਾਬਾਂ ਅੰਮ੍ਰਿਤ ਵਾਲੀ ਕਾਰ ਹਨ ਪੁਸਤਕਾਂ ਚੰਗਾ ਚਰਿੱਤਰ ਬਣਾਉਂਦੀਆਂ ਏਕਤਾ ਦਾ ਪਾਠ ਪੜ੍ਹਾਉਂਦੀਆਂ ਹਨ ਤੇ ਵਾਲਾ ਕਿਉਂ ਨਾ ਕਿਤਾਬਾਂ ਤੋਹਫੇ ਵਿਚ ਦਿੱਤੀਆਂ ਜਾਵਣ ਤੇ ਹੁਣ ਮੈਂ ਤੁਹਾ ਕੋ ਸੁਣਿੰਦੀ ਹਾਂ ਇਹ ਗੀਤ ਮਰਜ਼ੀ ਏ ਤੇਰੀ ਢੋਲਾ ਨਫ਼ਰਤ ਕਰੇ ਯਾ ਪਿਆਰ

ਸੁਣਾ ਹੈ ਅਖੀਰ ਚ ਗੱਲ ਕਰਦੇ ਹਾਂ ਡਿਪਰੈਸ਼ਨ ਜਾਨੀ ਨਿਰਾਸ਼ਾ ਦੀ ਉਦਾਸੀ ਦੀ ਲਗਾਤਾਰ ਇਨਸਾਨ ਮਿਹਨਤ ਕਰਦਾ ਸੰਘਰਸ਼ ਕਰਦਾ ਜੀ ਜਾਨ ਨਾਲ ਕੰਮ ਕਰਦਾ ਜ਼ਿੰਦਗੀ ਵਿਚ ਕਈ ਉਤਾਰ ਚੜਾਵ ਆਵੇਂਦੇ ਹਨ ਵਲਾ ਕਦਾਂ ਹਾਰ ਵੀ ਵੇਂਦਾ ਜਿਸ ਨਾਲ ਇਨਸਾਨ ਨਿਰਾਸ਼ ਥੀ ਵੇਂਦਾ ਹੈ ਇਹ ਉਦਾਸੀ ਕੁਛ ਦਿਨਾਂ ਦੀ ਥੀ ਵੇ ਤਾਂ ਕੋਈ ਗੱਲ ਨਹੀਂ ਪਰ ਜੇ ਇਹ ਨਿਰਾਸ਼ਾ ਲੰਬੇ ਸਮੇਂ ਤੀਕਣ ਘੇਰ ਘਿੰਨੇ ਤਾਂ ਮਾਯੂਸੀ ਚ ਰਹਿਣ ਦਾ ਇਨਸਾਨ ਮਨ ਤੋਂ ਤਾਂ ਬਿਮਾਰ ਥੀਂਦਾ ਹੀ ਹੈ ਨਾਲ ਹੀ ਸਰੀਰਕ ਤੌਰ ਤੇ ਵੀ ਬਿਮਾਰ ਥੀ ਵੇਂਦਾ ਹੈ ਸਿਹਤ ਡਿੱਗ ਵੇਂਦੀ ਹੈ ਭੁੱਖ ਨਹੀਂ ਲਗੇਂਦੀ ਨੀਂਦ ਨਹੀਂ ਆਵਦੀ ਕਮਜ਼ੋਰੀ ਮਹਿਸੂਸ ਹੋਣ ਲਗੇਂਦੀ ਹੈ ਤਾਂ ਕੰਮ ਕਰਨ ਦੀ ਤਾਕਤ ਵੀ ਘੱਟ ਵੇਂਦੀ ਡਿਪਰੈਸ਼ਨ ਕਿਸੇ ਵੀ ਉਮਰ ਚ ਥੀ ਸਕਦਾ ਹੈ ਇਹਦੇ ਵਾਸਤੇ ਬਹੁ ਕਾਰਨ ਜਿੰਮੇਵਾਰ ਹੁੰਦੇ ਜਿਵੇਂ ਪੈਸੇ ਧੇਲੇ ਦੀ ਤੰਗੀ ਕੰਮ ਕਰਨਾ ਥੀਵਣਾ ਜ਼ਿੰਦਗੀ ਵਿਚ ਕਿਸੇ ਹਾਦਸੇ ਵਿਚੋਂ ਲੰਘਣਾ ਕਿਸੇ ਨਜ਼ਦੀਕੀ ਰਿਸ਼ਤੇਦਾਰ ਦੀ ਮੌਤ ਥੀਵਣਾ ਪ੍ਰੇਮ ਭਰਾ ਰਿਸ਼ਤਾ ਖਤਮ ਥੀਣਾ ਨਸ਼ਿਆਂ ਦਾ ਅਸਰ ਸ਼ਰੀਰ ਵਿਚ ਬਿਮਾਰੀ ਲੱਗ ਵੰਜੇ ਦਫ਼ਤਰ ਚ ਮਾਹੌਲ ਚੰਗਾ ਨਾ ਥੀਵਣਾ ਕਾਰਨ ਕੋਈ ਵੀ ਥੀਵੇ ਡਿਪਰੈਸ਼ਨ ਤੋਂ ਨਿਕਲਣਾ ਲਾਜ਼ਮੀ ਹੈ ਇਸ ਕਿਤੇ ਖੁਸ਼ ਰਹਿਣਾ ਬਹੁਤ ਜ਼ਰੂਰੀ ਹੈ ਉਦਾਸ ਨਾ ਥੀਵਣਾ ਇਹਦੇ ਵਾਸਤੇ ਪਰਿਵਾਰ ਸਮਾਜ ਸੰਸਥਾਵਾਂ ਹਰ ਇਕ ਨੂੰ ਅੱਗੇ ਵੱਧ ਕੇ ਉਦਾਸੀ ਨਾਲ ਘਿਰੇ ਇਨਸਾਨ ਕੋ ਉਭਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਸਾਡੀ ਵੀ ਦੁਆ ਹੈ ਕਿ ਕੋਈ ਵੀ ਉਦਾਸ ਨਾ ਥੀਵੇ ਹਰ ਕੋਈ ਖੁਸ਼ ਥੀਵੇ ਪ੍ਰੋਗਰਾਮ ਦੇ ਅਖੀਰ ਵਿਚ ਸੁਣਦੇ ਹਾਂ ਇਕ ਸੁਫੀਆਨਾ ਕਲਾਮ

ਸਾਵਿੰਦ ਦੇਸ਼ ਪੰਜਾਬ ਮਸਲੇ ਦਾ ਆਗਾਜ਼ ਹੋ ਚੁੱਕਾ ਹੈ ਤੇ ਸਭ ਤੋਂ ਪਹਿਲਾਂ ਅੱਜ ਦੀ ਗੱਲ ਦੇ ਵਿੱਚ ਆਪਾਂ ਗੱਲ ਕਰਾਂਗੇ ਖੇਡ ਜਰਨਲਿਸਟ ਯਾਨੀ ਖੇਡ ਪੱਤਰਕਾਰਾਂ ਤੇ ਉਹਨਾਂ ਦੀ ਪੱਤਰਕਾਰੀ ਬਾਰੇ। ਪੰਜਾਬ ਵਿੱਚ ਖੇਡ ਪੱਤਰਕਾਰੀ ਯਾਨੀ ਸਪੋਰਟਸ ਜਰਨਲਿਜ਼ਮ ਅਤੇ ਮੁੱਖ ਖੇਡ ਲੇਖਕਾਂ ਪੱਤਰਕਾਰਾਂ ਅਤੇ ਖੇਡ ਪ੍ਰੋਗਰਾਮਾਂ ਦੇ ਸੰਚਾਲਕਾਂ ਦਾ ਇਤਿਹਾਸ ਬਹੁਤ ਅਮੀਰ ਹੈ ਜੋ ਖੇਡਾਂ ਖਿਡਾਰੀਆਂ ਦੀਆਂ ਪ੍ਰਾਪਤੀਆਂ ਨੂੰ ਲੋਕਾਂ ਤੱਕ ਪਹੁੰਚਾਉਂਦੇ ਨੇ। ਖੇਡ ਪੱਤਰਕਾਰੀ ਦੇ ਖੇਤਰ ਵਿੱਚ ਯੋਗਦਾਨ ਪਾਉਣ ਵਾਲੇ ਮੁੱਖ ਪੱਤਰਕਾਰਾਂ ਅਤੇ ਮੀਡੀਆ ਬਾਰੇ ਅੱਜ ਕੁਝ ਖਾਸ ਗੱਲਾਂ ਅੱਜ ਦੀ ਗੱਲ ਤਹਿਤ ਕੁਝ ਖਾਸ ਪੰਜਾਬੀ ਖੇਡ ਲੇਖਕ ਅਤੇ ਪੱਤਰਕਾਰਾਂ ਚ ਗੱਲ ਆਉਂਦੀ ਹੈ ਸਭ ਤੋਂ ਪਹਿਲਾਂ ਪ੍ਰਿੰਸੀਪਲ ਸਰਵਣ ਸਿੰਘ ਹੋਣਾ ਦੀ। ਇਨ੍ਹਾਂ ਨੂੰ ਪੰਜਾਬੀ ਖੇਡ ਪੱਤਰਕਾਰੀ ਦਾ ਪਿਤਾਮਾ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਓਲੰਪਿਕ ਏਸ਼ੀਆਈ ਖੇਡਾਂ ਅਤੇ ਪੰਜਾਬ ਦੀਆਂ ਰਵਾਇਤੀ ਖੇਡਾਂ ਜਿਵੇਂ ਕਿ ਕਬੱਡੀ ਤੇ ਦਰਜਨਾਂ ਪੁਸਤਕਾਂ ਅਤੇ ਸੈਂਕੜੇ ਆਰਟੀਕਲ ਲਿਖੇ ਨੇ। ਉਨ੍ਹਾਂ ਦੀ ਲੇਖਣੀ ਖੇਡ ਪੰਜਾਬੀ .com ਵਰਗੀਆਂ ਵੈਬਸਾਈਟਾਂ ਰਾਹੀਂ ਅੱਜ ਵੀ ਨਵੀਂ ਪੀੜ੍ਹੀ ਦਾ ਮਾਰਗਦਰਸ਼ਨ ਕਰਦੀ ਹੈ। ਇਹਨਾਂ ਦੀ ਗੱਲ ਕਰਦੇ ਹਾਂ, ਉਨ੍ਹਾਂ ਨੇ ਖੇਡਾਂ ਤੇ ਆਧਾਰਿਤ ਪ੍ਰਸਿੱਧ ਪੁਸਤਕਾਂ ਜਿਵੇਂ ਖੇਡ ਚਿੰਤਨ ਅਤੇ ਖੇਡਾਂ ਦੇ ਅੰਗ ਸੰਗ ਲਿਖੀਆਂ ਨੇ ਅਤੇ ਰੋਜ਼ਾਨਾ ਪੰਜਾਬੀ ਅਖਬਾਰਾਂ ਵਿਚ ਖੇਡਾਂ ਬਾਰੇ ਲਗਾਤਾਰ ਲਿਖਦੇ ਨੇ। ਕਾਲਜ ਜਲੰਧਰ ਵਿਖੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਨੇ ਮਨਦੀਪ ਸਿੰਘ ਸੁਨਾਮ। ਇਨ੍ਹਾਂ ਬਾਰੇ ਗੱਲ ਕਰੀਏ ਤਾਂ ਪੰਜਾਬੀ ਦੇ ਉੱਘੇ ਖੇਡ ਲੇਖਕ ਜੋ ਵੱਖ ਵੱਖ ਅਖਬਾਰਾਂ ਅਤੇ ਟੈਲੀਵਿਜ਼ਨ ਸ਼ੋਜ਼ ਲਈ ਖੇਡ ਵਿਸ਼ਲੇਸ਼ਣ ਅਤੇ ਖਿਡਾਰੀਆਂ ਦੇ ਜੀਵਨ ਬਾਰੇ ਰਿਪੋਰਟਿੰਗ ਕਰਦੇ ਨੇ। ਇਨ੍ਹਾਂ ਤੋਂ ਬਾਅਦ ਗੱਲ ਕਰਦਿਆਂ ਕੁਲਬੀਰ ਸੈਣੀ ਰੋਜ਼ਾਨਾ ਅਖਬਾਰਾਂ ਦੇ ਮੁੱਖ ਖੇਡ ਪੱਤਰਕਾਰਾਂ ਵਿਚੋਂ ਇਕ ਜੋ ਖਾਸ ਕਰ ਹਾਕੀ ਅਥਲੈਟਿਕਸ ਅਤੇ ਪੰਜਾਬ ਦੇ ਪੇਂਡੂ ਓਲੰਪਿਕ ਖਿਲਾ ਰਾਏਪੁਰ ਖੇਡਾਂ ਦੀ ਵਿਸਥਾਰ ਪੂਰਵਕ ਕਵਰੇਜ ਕਰਦੇ ਨੇ। ਫਿਰ ਆ ਜਾਂਦੀ ਇਸ ਤੋਂ ਬਾਅਦ ਮੁੱਖ ਪੰਜਾਬੀ ਖੇਡ ਮੀਡੀਆ ਤੇ ਟੀਵੀ ਪ੍ਰੋਗਰਾਮ। ਇਨ੍ਹਾਂ ਵਿਚ ਸਭ ਤੋਂ ਪਹਿਲਾਂ ਖੇਡ ਸੰਸਾਰ ਯਾਨੀ DD ਪੰਜਾਬੀ ਦੀ ਗੱਲ ਕਰਦੇ ਹਾਂ। ਦੂਰਦਰਸ਼ਨ ਕੇਂਦਰ ਜਲੰਧਰ ਦਾ ਪ੍ਰਸਿੱਧ ਟਾਕ ਸ਼ੋ ਖੇਡ ਸੰਸਾਰ ਪੰਜਾਬੀ ਖੇਡ ਜਗਤ ਦਾ ਸਭ ਤੋਂ ਵੱਡਾ ਮੰਚ ਹੈ। ਮੋਹਿਤ ਰੁਬਲ ਵਰਗੇ ਐਂਕਰਾਂ ਅਤੇ ਪੰਕਜ ਵਰਗੇ ਪ੍ਰੋਡਿਊਸਰਾਂ ਦੀ ਅਗਵਾਈ ਵਿਚ ਇਸ ਸ਼ੋਅ ਰਾਹੀਂ ਪੰਜਾਬ ਦੇ ਓਲੰਪੀਅਨਾਂ ਅਥਲੀਟਾਂ ਅਤੇ ਕੋਚਾਂ ਦੇ ਵਿਸ਼ੇਸ਼ ਇੰਟਰਵਿਊ ਪ੍ਰਸਾਰਿਤ ਕੀਤੇ ਜਾਂਦੇ ਨੇ। ਫਿਰ ਨਿੱਜੀ ਖੇਡ ਸਫ਼ਾ ਯਾਨੀ ਪੰਜਾਬੀ ਜਾਗਰਣ ਅਤੇ ਅਜੀਤ ਅਖਬਾਰਾਂ ਦੀ ਗੱਲ। ਪੰਜਾਬੀ ਜਾਗਰਣ ਖੇਡਾਂ ਅਤੇ ਰੋਜ਼ਾਨਾ ਅਜੀਤ ਵਰਗੇ ਅਖਬਾਰਾਂ ਵਿਚ ਰੋਜ਼ਾਨਾ ਦੇਖੇ

ਪੰਨੇ ਯਾਨੀ ਸਪੋਰਟਸ ਪੇਜਸ ਹੁੰਦੇ ਨੇ ਜਿੱਥੇ ਪੰਜਾਬੀ ਖੇਡ ਪੱਤਰਕਾਰ ਸਥਾਨਕ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਡ ਗਤੀਵਿਧੀਆਂ ਦੀ ਲਾਈਵ ਰਿਪੋਰਟਿੰਗ ਪੰਜਾਬੀ ਭਾਸ਼ਾ ਵਿਚ ਪ੍ਰਕਾਸ਼ਿਤ ਕਰਦੇ ਨੇ। ਫਿਰ ਸਰਕਾਰੀ ਮੁਹਿੰਮਾਂ ਦੀ ਮੀਡੀਆ ਕਵਰੇਜ ਬਾਰੇ ਪੰਜਾਬ ਦੇ ਖੇਡ ਪੱਤਰਕਾਰਾਂ ਵੱਲੋਂ ਮੌਜੂਦਾ ਸਮੇਂ ਵਿਚ ਪੰਜਾਬ ਸਰਕਾਰ ਦੇ ਖੇਡਦਾ ਪੰਜਾਬ ਬਦਲਦਾ ਪੰਜਾਬ ਅਤੇ ਖੇਡਾਂ ਵਤਨ ਪੰਜਾਬ ਦੀਆਂ ਪੰਜਾਬ ਖੇਡ ਮੇਲਾ ਵਰਗੇ ਵੱਡੇ ਖੇਡ ਪ੍ਰੋਗਰਾਮਾਂ ਨੂੰ ਪ੍ਰਮੁੱਖਤਾ ਨਾਲ ਕਵਰ ਕੀਤਾ ਜਾ ਰਿਹਾ ਜਿਸ ਨਾਲ ਜ਼ਮੀਨੀ ਪੱਧਰ ਤੇ ਨਸ਼ਿਆਂ ਵਿਰੁੱਧ ਅਤੇ ਖੇਡਾਂ ਦੇ ਪੱਖ ਵਿਚ ਵੱਡੀ ਜਾਗਰੂਕਤਾ ਪੈਦਾ ਹੋ ਰਹੀ ਹੈ। ਆਪਾਂ ਗੱਲ ਕੀਤੀ ਸੀ ਬਦਲਦਾ ਪੰਜਾਬ ਖੇਡਦਾ ਪੰਜਾਬ ਬਾਰੇ ਤੇ ਇਸ ਦੇ ਤਹਿਤ ਪੰਜਾਬ ਦੀਆਂ ਲੋਕ ਖੇਡਾਂ ਅਤੇ ਖੇਡ ਸਭਿਆਚਾਰ ਗੱਲ ਕਰਦੇ ਹਾਂ ਇੱਥੋਂ ਦੇ ਅਮੀਰ ਇਤਿਹਾਸ ਸਰੀਰਕ ਤਾਕਤ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਨੇ। ਪੰਜਾਬੀ ਸਭਿਆਚਾਰ ਵਿਚ ਖੇਡਾਂ ਸਿਰਫ ਮਨੋਰੰਜਨ ਦਾ ਸਾਧਨ ਨਹੀਂ ਸਗੋਂ ਇਹ ਬੱਚਿਆਂ ਅਤੇ ਨੌਜਵਾਨਾਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਨੇ। ਕੁਝ ਖਾਸ ਪ੍ਰਮੁੱਖ ਰਵਾਇਤੀ ਖੇਡਾਂ ਪੰਜਾਬ ਦੀਆਂ ਨੇ ਜਿਵੇਂ ਕਬੱਡੀ ਕੁਸ਼ਤੀ ਖਿੱਦੋ ਖੁੰਡੀ ਗੁੱਲੀ ਡੰਡਾ। ਕਬੱਡੀ ਦੀ ਗੱਲ ਕਰੀਏ ਤਾਂ ਪੰਜਾਬ ਦੀ ਮਾਂ ਖੇਡ ਜੋ ਖਿਡਾਰੀ ਦੇ ਦਮ ਅਤੇ ਸਰੀਰਕ ਤਾਕਤ ਦੀ ਪ੍ਰੀਖਿਆ ਲੈਂਦੀ ਹੈ। ਕੁਸ਼ਤੀ ਇਹਨੂੰ ਛਿੰਜ ਵੀ ਕਹਿੰਦੇ ਨੇ। ਪਿੰਡਾਂ ਦਾ ਦੇ ਮੇਲਿਆਂ ਦਾ ਮੁੱਖ ਆਕਰਸ਼ਣ ਜਿੱਥੇ ਪਹਿਲਵਾਨ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਦੇ ਨੇ। ਖਿੱਦੋ ਖੁੰਡੀ ਇਹ ਅਜੋਕੀ ਹਾਕੀ ਖੇਡ ਦਾ ਪੁਰਾਣਾ ਅਤੇ ਰਵਾਇਤੀ ਰੂਪ ਹੈ। ਗੁੱਲੀ ਡੰਡਾ ਪੇਂਡੂ ਨੌਜਵਾਨਾਂ ਅਤੇ ਬੱਚਿਆਂ ਦੀ ਇਕ ਬਹੁਤ ਹੀ ਹਰਮਨ ਪਿਆਰੀ ਖੇਡ ਹੈ ਗੁੱਲੀ ਡੰਡਾ। ਫਿਰ ਆ ਜਾਂਦੀ ਜੀ ਬੱਚਿਆਂ ਅਤੇ ਕੁੜੀਆਂ ਦੀਆਂ ਖੇਡਾਂ ਦੀ ਗੱਲ। ਇਹਨਾਂ ਚ ਆਉਂਦੀ ਕਿੱਕਲੀ ਸਟਾਪੂ ਪਿੱਛੋ ਬੱਕਰੀ ਕੋਟਲਾ ਛਪਾਕੀ ਯਾਨੀ ਲੁਕਣ ਮੀਚੀ। ਕਿੱਕਲੀ ਦੀ ਗੱਲ ਕਰੀਏ ਤਾਂ ਛੋਟੀਆਂ ਕੁੜੀਆਂ ਵੱਲੋਂ ਹੱਥ ਫੜ ਕੇ ਘੁੰਮਦਿਆਂ ਗਾਏ ਜਾਣ ਵਾਲੇ ਗੀਤਾਂ ਨਾਲ ਖੇਡੀ ਜਾਣ ਵਾਲੀ ਖੇਡ। ਸਟਾਪੂ ਕੁੜੀਆਂ ਦੀ ਹਰਮਨ ਪਿਆਰੀ ਖੇਡ ਜੋ ਜ਼ਮੀਨ ਦੇ ਖਾਨੇ ਵਾਹ ਕੇ ਖੇਡੀ ਜਾਂਦੀ ਹੈ। ਕੋਟਲਾ ਛਪਾਕੀ ਬੱਚਿਆਂ ਦੀ ਸਮੂਹਿਕ ਖੇਡ ਜਿਸ ਵਿਚ ਸਾਰੇ ਗੋਲ ਦਾਇਰੇ ਵਿਚ ਬੈਠਦੇ ਨੇ। ਲੁਕਣ ਮੀਚੀ ਜਿਸ ਨੂੰ ਅੱਜ ਕੱਲ ਹਾਈਡ ਐਂਡ ਸੀਕ ਵੀ ਕਿਹਾ ਜਾਂਦਾ ਹੈ। ਇਹਨਾਂ ਖੇਡਾਂ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ ਸਸਤੀ ਸਮੱਗਰੀ ਲਚਕਦਾਰ ਨਿਯਮ ਅਤੇ ਭਾਈਚਾਰਕ ਸਾਂਝ ਹੁੰਦੀ ਹੈ। ਸਸਤੀ ਸਮੱਗਰੀ ਦੀ ਗੱਲ ਕਰੀਏ ਤਾਂ ਰਵਾਇਤੀ ਖੇਡਾਂ ਲਈ ਮਹਿੰਗੇ ਸਮਾਨ ਦੀ ਲੋੜ ਨਹੀਂ ਹੁੰਦੀ। ਸੋਟੀ ਪੱਥਰ ਜਾਂ ਲੱਕੜ ਦੇ ਟੁਕੜਿਆਂ ਨਾਲ ਹੀ ਖੇਡਿਆ ਜਾਂਦਾ ਹੈ। ਲਚਕਦਾਰ ਨਿਯਮ ਯਾਨੀ ਫਲੈਕਸੀਬਲ ਰੂਲਸ ਹੁੰਦੇ ਨੇ। ਪੇਂਡੂ ਲੋਕ ਖੇਡਾਂ ਦੇ ਨਿਯਮ ਹਾਲਾਤ ਅਤੇ ਖਿਡਾਰੀਆਂ ਦੀ ਗਿਣਤੀ ਮੁਤਾਬਕ ਬਦਲੇ ਜਾ ਸਕਦੇ ਨੇ। ਭਾਈਚਾਰਕ ਸਾਂਝ ਇਹ ਖੇਡਾਂ ਆਪਸੀ ਪਿਆਰ ਮਿਲਵਰਤਨ ਅਤੇ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਦੀਆਂ ਨੇ। ਪੰਜਾਬ ਵਿਚ ਖੇਡ ਉਦਯੋਗ ਤੇ ਆਧੁਨਿਕਤਾ ਬਾਰੇ ਜਲੰਧਰ ਖੇਡ ਕੇਂਦਰ ਭਾਰਤ ਵਿਚ ਖੇਡਾਂ ਦੇ ਸਨਮਾਨ ਦਾ ਸਭ ਤੋਂ ਵੱਡਾ ਉਦਯੋਗ ਪੰਜਾਬ ਦੇ ਜਲੰਧਰ ਸ਼ਹਿਰ ਵਿਚ ਸਥਿਤ ਹੈ ਜਿੱਥੋਂ ਕ੍ਰਿਕਟ ਬੈਟ ਹਾਕੀ ਅਤੇ ਗੇਂਦਾਂ ਵਿਦੇਸ਼ਾਂ ਵਿਚ ਐਕਸਪੋਰਟ ਹੁੰਦੀਆਂ ਨੇ। ਕ੍ਰਿਕਟ ਤੇ ਹੋਰ ਖੇਡਾਂ ਦੀ ਗੱਲ ਅਜੋਕੇ ਸਮੇਂ ਵਿਚ ਕ੍ਰਿਕਟ ਪੰਜਾਬੀਆਂ ਦੀ ਪਸੰਦੀਦਾ ਖੇਡ ਬਣ ਚੁੱਕੀ ਹੈ ਜਿਸ ਲਈ ਮੋਹਾਲੀ ਵਿਖੇ ਅੰਤਰਰਾਸ਼ਟਰੀ ਸਟੇਡੀਅਮ ਮੌਜੂਦ ਹੈ। ਕਿਲਾ ਰਾਏਪੁਰ ਦੀਆਂ ਖੇਡਾਂ ਦੀ ਗੱਲ ਨਾ ਹੋਵੇ ਇਹ ਕਿੱਦਾਂ ਹੋ ਸਕਦਾ ਹੈ? ਖੇਡ ਪੱਤਰਕਾਰੀ ਦੇ ਤਹਿਤ ਇਨ੍ਹਾਂ ਨੂੰ ਪੰਜਾਬ ਦੀਆਂ ਓਲੰਪਿਕ ਖੇਡਾਂ ਵੀ ਕਿਹਾ ਜਾਂਦਾ ਹੈ ਜਿੱਥੇ ਪੇਂਡੂ ਖੇਡਾਂ ਦੇ ਵੱਡੇ ਮੁਕਾਬਲੇ ਹੁੰਦੇ ਨੇ। ਨਿਜ਼ਾਮੀਨ ਅੱਜ ਦੀ ਗੱਲ ਵਿਚ ਖੇਡ ਪੱਤਰਕਾਰੀ ਤਹਿਤ ਅੱਜ ਇੰਨਾ ਹੀ। ਛੋਟਾ ਜਿਹਾ ਸੋਹਣਾ ਜਿਹਾ ਗੀਤ ਸੁਣਦਿਆਂ ਤੇ ਉਸ ਤੋਂ ਬਾਅਦ ਪੇਸ਼ ਕੀਤਾ ਜਾਏਗਾ ਪ੍ਰੋਗਰਾਮ ਮਾਝੇ ਦੀ ਮਹਿਕ।

ਧਰਤੀ ਪੰਜ ਆਬ ਮਾਝੇ ਦਾ ਭੂਗੋਲ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਅੱਜ ਦੇ ਸਮੇਂ ਮਾਝੇ ਵਿਚ ਮੁੱਖ ਤੌਰ ਤੇ ਚਾਰ ਜ਼ਿਲ੍ਹੇ ਆਉਂਦੇ ਨੇ ਅੰਮ੍ਰਿਤਸਰ ਗੁਰਦਾਸਪੁਰ ਤਰਨ ਤਾਰਨ ਤੇ ਪਠਾਨਕੋਟ 1947 ਦੀ ਵੰਡ ਤੋਂ ਪਹਿਲਾਂ ਲਾਹੌਰ ਸਿਆਲਕੋਟ ਗੁਜਰਾਂਵਾਲਾ ਤੇ ਸ਼ੇਖੂਪੁਰਾ ਵੀ ਮਾਝੇ ਦਾ ਹਿੱਸਾ ਨੇ ਇਹ ਇਲਾਕਾ ਪਾਕਿਸਤਾਨ ਦੀ ਸਰਹੱਦ ਨਾਲ ਲੱਗਦਾ ਹੈ ਇੱਥੋਂ ਦੀ ਜ਼ਮੀਨ ਬਹੁਤ ਉਪਜਾਊ ਹੈ ਕਿਉਂਕਿ ਰਾਵੀ ਤੇ ਬਿਆਸ ਦਰਿਆ ਇਸ ਨੂੰ ਸਿੰਚਦੇ ਨੇ ਕਣਕ ਝੋਨਾ ਗੰਨਾ ਤੇ ਸਬਜ਼ੀਆਂ ਇੱਥੋਂ ਦੀਆਂ ਖਾਸ ਫਸਲਾਂ ਨੇ ਮਾਝੇ ਦੀ ਧਰਤੀ ਨੂੰ ਪੰਜਾਬ ਦਾ ਅਨਾਜ ਭੰਡਾਰ ਵੀ ਕਿਹਾ ਜਾਂਦਾ ਹੈ ਪਰ ਅੱਜ ਪਾਣੀ ਦਾ ਪੱਧਰ ਹੇਠਾਂ ਜਾਣ ਕਰਕੇ ਕਿਸਾਨੀ ਸੰਕਟ ਵਿਚ ਹੈ ਸਰਹੱਦੀ ਇਲਾਕਾ ਹੋਣ ਕਰਕੇ ਇੱਥੋਂ ਦੇ ਲੋਕਾਂ ਦਾ ਜੀਵਨ ਦੇਸ਼ ਭਗਤੀ ਦੀ ਭਾਵਨਾ ਨਾਲ ਭਰਿਆ ਹੋਇਆ ਹੈ ਹਰ ਘਰ ਚੋਂ ਕੋਈ ਨਾ ਕੋਈ ਫੌਜੀ ਜਾਂ ਪੁਲਿਸ ਚ ਭਰਤੀ ਹੈ ਜੰਗਾਂ ਤੇ ਸ਼ਹਾਦਤਾਂ ਦੀ ਧਰਤੀ ਮਾਝੇ ਦਾ ਇਤਿਹਾਸ ਰਿਹਾ ਹੈ ਮਾਝੇ ਦਾ ਇਤਿਹਾਸ ਲਹੂ ਨਾਲ ਲਿਖਿਆ ਹੋਇਆ ਹੈ ਇਹ ਧਰਤੀ ਹਮੇਸ਼ਾ ਹਮਲਾਵਰਾਂ ਦੇ ਰਾਹ ਵਿਚ ਢਾਲ ਬਣ ਕੇ ਖੜੀ ਰਹੀ ਪੁਰਾਣੇ ਕਾਲ ਦੀ ਗੱਲ ਕਰੀਏ ਤਾਂ ਮਹਾਭਾਰਤ ਕਾਲ ਵਿਚ ਇਸ ਇਲਾਕੇ ਨੂੰ ਮਦਰ ਅੰਦੇਸ਼ ਕਿਹਾ ਜਾਂਦਾ ਸੀ ਮਹਾਰਾਜਾ ਰਣਜੀਤ

ਰਾਜਸਥਾਨ ਦਾ ਰਾਜ ਘਰਾਣਾ ਵੀ ਗੁਜਰਾਂ ਵਾਲੇ ਮਾਝੇ ਚੋਂ ਹੀ ਸੀ। ਉਹਨਾਂ ਨੇ 1799 ਵਿੱਚ ਲਾਹੌਰ ਤੇ ਕਬਜ਼ਾ ਕਰਕੇ ਖਾਲਸਾ ਰਾਜ ਦੀ ਨੀਂਹ ਰੱਖੀ।

ਮਾਝੇ ਦੀ ਬੋਲੀ ਦੀ ਗੱਲ ਕਰੀਏ ਤਾਂ ਮਾਝੇ ਦੀ ਬੋਲੀ ਦੇ ਕੁਝ ਖਾਸ ਲੱਛਣ ਨੇ ਜੋ ਮਾਝੇ ਦੀ ਬੋਲੀ ਦਾ ਅਹਿਸਾਸ ਕਰਵਾ ਦਿੰਦੇ ਨੇ। ਜਿਵੇਂ ਟੋਨ ਦੀ ਗੱਲ ਕਰੀਏ ਤਾਂ ਮਾਝੀ ਬੋਲੀ ਚ ਤਿੰਨ ਟੋਨ ਹੁੰਦੇ ਨੇ, ਚੜਦਾ, ਪੰਦਰਾਂ ਤੇ ਲੈਂਦਾ। ਜਿਵੇਂ ਕੋੜਾ ਦਾ ਮਤਲਬ ਚਾਬੁਕ ਵੀ ਹੈ ਤੇ ਕੜਾ ਸਵਾਦ ਵੀ, ਫਰਕ ਸਿਰਫ ਹੁੰਦਾ ਹੈ। ਸ਼ਬਦਾਵਲੀ ਦੀ ਗੱਲ ਕਰੀਏ ਤਾਂ ਮੈਂ ਕੀ ਕਰਾਂ, ਤੂੰ ਕੀ ਕਰਦਾ ਹੈ, ਅਸੀਂ ਜਾਣਾ, ਇਹ ਟਕਸਾਲੀ ਰੂਪ ਨੇ। ਮਾਲਵੇ ਵਾਂਗ ਮੈਂ ਕੀ ਕਰੂੰ ਨਹੀਂ ਕਿਹਾ ਜਾਂਦਾ। ਰੁਤਬਾ, ਮਾਝੇ ਦੇ ਲੋਕ ਬੋਲੀ ਤੇ ਮਾਣ ਕਰਦੇ ਨੇ। ਉਹਨਾਂ ਦਾ ਮੰਨਣਾ ਹੈ ਕਿ ਸ਼ੁੱਧ ਪੰਜਾਬੀ ਮਾਝੇ ਵਿਚ ਹੀ ਬੋਲੀ ਜਾਂਦੀ ਹੈ, ਪਰ ਅੱਜ ਮੀਡੀਆ ਤੇ ਹਿੰਦੀ ਦੇ ਪ੍ਰਭਾਵ ਕਰਕੇ ਨਵੀਂ ਪੀੜ੍ਹੀ ਦੀ ਬੋਲੀ ਬਦਲ ਰਹੀ ਹੈ। ਟੈਂਸ਼ਨ ਨਾਲ ਹੈ, ਬੋਰ ਹੋ ਗਿਆ ਵਰਗੇ ਸ਼ਬਦ ਆਮ ਹੋ ਗਏ ਨੇ। ਮਾਝੇ ਦਾ ਸਭਿਆਚਾਰ ਤੇ ਰਹਿਣ ਸਹਿਣ ਦੀ ਗੱਲ ਕਰੀਏ, ਮਾਝੇ ਦਾ ਸਭਿਆਚਾਰ ਬਹਾਦਰੀ, ਮਿਹਨਤ ਅਤੇ ਮਹਿਮਾਨ ਨਵਾਜ਼ੀ ਲਈ ਮਸ਼ਹੂਰ ਹੈ। ਬਜ਼ੁਰਗ ਅੱਜ ਵੀ ਚਿੱਟਾ ਕੁੜਤਾ ਚਾਦਰਾ ਸਿਰ ਤੇ ਪੱਗ ਬੰਨਦੇ ਨੇ। ਔਰਤਾਂ ਸਲਵਾਰ ਕਮੀਜ਼ ਨਾਲ ਫੁਲਕਾਰੀ ਵਾਲਾ ਦੁਪੱਟਾ ਲੈਂਦੀਆਂ ਨੇ। ਵਿਆਹਾਂ ਚ ਅੱਜ ਵੀ ਜਾਗੋ ਕੱਢਣ ਦਾ ਰਿਵਾਜ਼ ਹੈ। ਮਾਝੇ ਦਾ ਖਾਣਾ ਦੇਸੀ ਤੇ ਤਕੜਾ ਹੁੰਦਾ ਹੈ। ਅੰਮ੍ਰਿਤਸਰੀ ਕੁਲਚਾ, ਛੋਲੇ, ਮੱਕੀ ਦੀ ਦਾਲ, ਸਾਗ, ਮੱਕੀ ਦੀ ਰੋਟੀ, ਲੱਸੀ ਤੇ ਜਲੇਬੀਆਂ ਇੱਥੋਂ ਦੀ ਪਛਾਣ ਨੇ। ਵਾਹਗਾ ਬਾਰਡਰ ਦੇ ਨੇੜੇ ਢਾਬੇ ਦੁਨੀਆਂ ਭਰ ਚ ਮਸ਼ਹੂਰ ਨੇ। ਮਾਝੇ ਦੇ ਲੋਕ ਖਾਣ ਖਵਾਉਣ ਦੇ ਸ਼ੌਕੀਨ ਹੁੰਦੇ ਨੇ। ਆ ਜਾ ਭਾਈ, ਰੋਟੀ ਖਾ ਕੇ ਜਾਈ, ਹਰ ਘਰ ਦੀ ਬੋਲੀ ਹੈ। ਮੇਲੇ ਤੇ ਤਿਉਹਾਰ ਮਾਝੇ ਦੇ, ਵਿਸਾਖੀ, ਦੀਵਾਲੀ, ਹੋਲਾ ਮਹੱਲਾ, ਬਾਬਾ ਬਕਾਲਾ ਦਾ ਮੇਲਾ, ਵਿਸਾਖੀ, ਖਾਲਸਾ ਸਾਜਨਾ ਦਿਵਸ, ਅੰਮ੍ਰਿਤਸਰ ਤੇ ਤਲਵੰਡੀ ਸਾਬੋ ਚ ਵੱਡੇ ਜੋੜ ਮੇਲੇ ਲੱਗਦੇ। ਦੀਵਾਲੀ, ਹਰਿਮੰਦਰ ਸਾਹਿਬ ਦੀ ਦੀਪਮਾਲਾ ਦੇਖਣ

ਲੱਖਾਂ ਲੋਕ ਆਉਂਦੇ ਨੇ। ਹੋਲਾ ਮਹੱਲਾ ਆਨੰਦਪੁਰ ਸਾਹਿਬ ਭਾਵੇਂ ਦੁਆਬੇ ਵਿਚ ਹੈ ਪਰ ਮਾਝੇ ਦੇ ਲੋਕ ਵੱਡੀ ਗਿਣਤੀ ਵਿਚ ਜਾਂਦੇ ਨੇ। ਬਾਬਾ ਬਕਾਲਾ ਦਾ ਮੇਲਾ ਰੱਖੜ ਪੁੰਨਿਆ ਵਾਲੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਵਿਚ ਮਨਾਇਆ ਜਾਂਦਾ ਹੈ। ਭੰਗੜਾ ਤੇ ਗਿੱਧਾ ਮਾਝੇ ਦੀ ਦੇਣ ਨੇ, ਖਾਸ ਕਰਕੇ ਗੁਰਦਾਸਪੁਰ ਦਾ ਮਲਵਈ ਗਿੱਧਾ ਬਹੁਤ ਮਸ਼ਹੂਰ ਹੈ।

ਅੱਜ ਦੇ ਧਾਰਮਿਕ ਸਥਾਨਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਗੱਲ ਆਉਂਦੀ ਹੈ। ਸਿੱਖਾਂ ਦਾ ਸਭ ਤੋਂ ਪਵਿੱਤਰ ਸਥਾਨ ਹੈ। ਸਰੋਵਰ ਚ ਇਸ਼ਨਾਨ ਕਰਕੇ ਲੋਕ ਸ਼ਾਂਤੀ ਮਹਿਸੂਸ ਕਰਦੇ ਨੇ। ਦੁਰਗਿਆਣਾ ਮੰਦਰ ਅੰਮ੍ਰਿਤਸਰ ਵਿਖੇ ਅੰਮ੍ਰਿਤਸਰ ਹਰਿਮੰਦਰ ਸਾਹਿਬ ਵਰਗਾ ਬਣਿਆ ਹੋਇਆ ਹਿੰਦੂ ਮੰਦਰ। ਗੁਰਦੁਆਰਾ ਸ੍ਰੀ ਤਰਨ ਤਾਰਨ ਸਾਹਿਬ ਗੁਰੂ ਅਰਜੁਨ ਦੇਵ ਜੀ ਨੇ ਸਥਾਪਿਤ ਕੀਤਾ। ਸਰੋਵਰ ਬਹੁਤ ਵੱਡਾ ਹੈ। ਮੰਨਿਆ ਜਾਂਦਾ ਹੈ ਕਿ ਇੱਥੇ ਇਸ਼ਨਾਨ ਕਰਨ ਨਾਲ ਕੋਹੜ ਰੋਗ ਦੂਰ ਹੁੰਦਾ ਹੈ। ਅਚਲੇਸ਼ਵਰ ਧਾਮ ਗੁਰਦਾਸਪੁਰ, ਸ਼ਿਵ ਜੀ ਦਾ ਪ੍ਰਾਚੀਨ ਮੰਦਰ, ਸ਼ਿਵਰਾਤਰੀ ਦੇ ਵੱਡਾ ਮੇਲਾ, ਰਾਮ ਤੀਰਥ ਅੰਮ੍ਰਿਤਸਰ, ਮਾਨਤਾ ਹੈ ਕਿ ਭਗਵਾਨ ਰਾਮ ਦੇ ਪੁੱਤਰ ਲਵਕੁਸ਼ ਦਾ ਜਨਮ ਇੱਥੇ ਹੋਇਆ। ਇਤਿਹਾਸਕ ਸਥਾਨ ਜਲਿਆਂਵਾਲਾ ਬਾਗ, ਵਾਹਗਾ ਬਾਰਡਰ, ਗੋਬਿੰਦਗੜ੍ਹ ਕਿਲਾ, ਅੰਮ੍ਰਿਤਸਰ ਪੁਲ, ਕੰਜਰੀ ਕਲਾ ਨੌਰ ਤੇ ਗੁਰਦਾਸਪੁਰ। ਜਲਿਆਂਵਾਲਾ ਬਾਗ 1919 ਦੇ ਸਾਕੇ ਦੀ ਯਾਦਗਾਰ, ਗੋਲੀਆਂ ਦੇ ਨਿਸ਼ਾਨ ਅੱਜ ਵੀ ਕੰਧਾਂ ਤੇ ਨੇ। ਹਰ ਸ਼ਾਮ ਹਿੰਦ ਪਾਕ ਰਿਟਰੀਟ ਸੈਰੇਮਨੀ ਵਾਹਗਾ ਬਾਰਡਰ ਵਿਖੇ ਹੁੰਦੀ। ਹਿੰਦੁਸਤਾਨ ਜ਼ਿੰਦਾਬਾਦ ਦੇ ਨਾਰੇ ਗੂੰਜਦੇ ਨੇ। ਗੋਬਿੰਦਗੜ ਕਿਲਾ ਅੰਮ੍ਰਿਤਸਰ, ਮਹਾਰਾਜਾ ਰਣਜੀਤ ਸਿੰਘ ਦਾ ਕਿਲਾ ਹੁਣ ਮਿਊਜ਼ੀਅਮ ਬਣ ਗਿਆ ਹੈ। ਪੁਲ ਕੰਚੀ ਅੰਮ੍ਰਿਤਸਰ ਲਾਹੌਰ ਰੋਡ ਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਮੋੜਾ ਨਾਚੀ ਲਈ ਬਣਵਾਇਆ ਸੀ। ਕਲਾ ਨੌਰ ਗੁਰਦਾਸਪੁਰ, ਅਕਬਰ ਦੀ ਤਾਜਪੋਸ਼ੀ ਇੱਥੇ ਹੋਈ ਸੀ। ਮਾਝੇ ਦੀਆਂ ਚੁਣੌਤੀਆਂ ਤੇ ਭਵਿੱਖ, ਮਾਝਾ ਅੱਜ ਕਈ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਜਿਵੇਂ ਨਸ਼ਿਆਂ ਦੀ ਮਾਰ ਦੀ ਗੱਲ ਕਰੀਏ, ਸਰਹੱਦੀ ਇਲਾਕਾ ਹੋਣ ਕਰਕੇ ਹੈਰੋਇਨ, ਚਿੱਟਾ ਤੇ ਨਸ਼ੀਲੀਆਂ ਗੋਲੀਆਂ ਦੀ ਤਸਕਰੀ ਵੱਧ ਹੈ। ਨੌਜਵਾਨ ਪੀੜ੍ਹੀ ਬਰਬਾਦ ਹੋ ਰਹੀ ਹੈ। ਪਿੰਡਾਂ ਚ

ਟੇਰਾ 6 ਮਦਰਿਆ ਵਗ ਰਿਹਾ ਹੈ। ਬੇਰੋਜ਼ਗਾਰੀ ਤੇ ਪ੍ਰਵਾਸ, ਖੇਤੀ ਘਾਟੇ ਦਾ ਸੌਦਾ ਬਣ ਗਈ, ਫੈਕਟਰੀਆਂ ਨਹੀਂ ਨੇ, ਮਜਬੂਰਨ ਨੌਜਵਾਨ ਕੈਨੇਡਾ ਆਸਟ੍ਰੇਲੀਆ ਨੂੰ ਭੱਜ ਰਹੇ ਨੇ, ਪਿੰਡਾਂ 'ਚ ਬਜ਼ੁਰਗ ਤੇ ਔਰਤਾਂ ਹੀ ਰਹਿ ਗਈਆਂ ਨੇ। ਇਸ ਨੂੰ ਕੈਨੇਡਾ ਨੂੰ ਪੰਜਾਬ ਦਾ ਚੌਥਾ ਮਾਝਾ ਵੀ ਕਿਹਾ ਜਾਂਦਾ ਹੈ। ਪਾਣੀ ਦਾ ਸੰਕਟ, ਝੋਨੇ ਦੀ ਫਸਲ ਨੇ ਧਰਤੀ ਹੇਠਲਾ ਪਾਣੀ 200 ਫੁੱਟ ਤੱਕ ਡੁੱਬ ਦਿੱਤਾ। ਜੇ ਹੁਣ ਨਾ ਸੰਭਲੇ ਤਾਂ ਮਾਝਾ ਰੇਗਿਸਤਾਨ ਬਣ ਜਾਓ। ਸਰਹੱਦੀ ਤਣਾਅ, ਗੋਲੀਬਾਰੀ ਕਰਕੇ ਬਾਰਡਰ ਦੇ ਪਿੰਡਾਂ ਦੇ ਲੋਕ ਡਰ ਚ ਰਹਿੰਦੇ ਨੇ, ਫਸਲਾਂ ਤਬਾਹ ਹੋ ਜਾਂਦੀਆਂ ਨੇ, ਪਰ ਉਮੀਦ ਬਾਕੀ ਹੈ। ਮਾਝੇ ਦੇ ਲੋਕ ਹਿੰਮਤੀ ਨੇ, ਨਵੀਂ ਖੇਤੀ, ਫੂਡ ਪ੍ਰੋਸੈਸਿੰਗ, ਟੂਰਿਜ਼ਮ ਨਾਲ ਹਾਲਾਤ ਬਦਲ ਸਕਦੇ ਨੇ। ਅੰਮ੍ਰਿਤਸਰ ਦਾ ਇੰਟਰਨੈਸ਼ਨਲ ਏਅਰਪੋਰਟ, ਵਾਹਗਾ ਬਾਰਡਰ, ਧਾਰਮਿਕ ਟੂਰਿਜ਼ਮ, ਇਹ ਸਭ ਆਰਥਿਕਤਾ ਨੂੰ ਹੁਲਾਰਾ ਦੇ ਸਕਦੇ ਨੇ। ਅਖੀਰ ਚਲਦੇ ਚਲਦੇ ਇਹੀ ਸੱਟਾ ਨਿਕਲਦਾ ਹੈ ਕਿ ਮਾਝਾ ਸਿਰਫ ਇੱਕ ਇਲਾਕਾ ਨਹੀਂ, ਇੱਕ ਜਜ਼ਬਾ ਹੈ। ਇਹ ਉਹ ਧਰਤੀ ਹੈ ਜਿਸ ਨੇ ਗੁਰੂਆਂ ਨੂੰ ਜਨਮ ਦਿੱਤਾ, ਜਰਨਲਾਂ ਨੂੰ ਪਾਲਿਆ ਤੇ ਸ਼ਹੀਦਾਂ ਨੂੰ ਖੂਨ ਦਿੱਤਾ। ਮਾਝੇ ਦੀ ਬੋਲੀ ਚ ਗਰਮ ਪਾਣੀ ਹੈ, ਖਾਣੇ ਚ ਸਵਾਦ ਹੈ ਤੇ ਲੋਕਾਂ ਦੇ ਦਿਲ ਚ ਪਿਆਰ ਹੈ। ਅੱਜ ਲੋੜ ਹੈ ਕਿ ਅਸੀਂ ਆਪਣੇ ਵਿਰਸੇ ਨੂੰ ਸੰਭਾਲੀਏ, ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਈਏ, ਪਾਣੀ ਬਚਾਈਏ ਤੇ ਮਾਝੀ ਬੋਲੀ ਤੇ ਮਾਣ ਕਰੀਏ। ਜੇ ਮਾਝਾ ਬਚ ਗਿਆ ਤਾਂ ਪੰਜਾਬ ਬਚ ਜਾਓ। ਜਿਵੇਂ ਕਿਹਾ ਜਾਂਦਾ ਹੈ, ਜਿਸ ਘਰ ਮਾਝਾ ਨਹੀਂ ਉਹ ਘਰ ਪੰਜਾਬ ਨਹੀਂ। ਮਾਝੇ ਦੀ ਮਿੱਟੀ ਦੀ ਖੁਸ਼ਬੂ, ਹਰਿਮੰਦਰ ਸਾਹਿਬ ਦੇ ਸਰੋਵਰ ਦੀ ਠੰਡਕ ਤੇ ਵਾਗੇ ਤੇ ਲੱਗਦੇ ਬੋਲੇ ਸੋਹਣੇ ਹਾਲ ਦੇ ਜੈਕਾਰੇ, ਇਹੀ ਮਾਝੇ ਦੀ ਅਸਲ ਪਛਾਣ ਹੈ। ਇਹ ਵਿਰਸਾ ਸਾਡੀ ਅਮਾਨਤ ਹੈ, ਇਸ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣਾ ਸਾਡਾ ਫਰਜ਼ ਹੈ।

Magic Impact 723 ਸੁਣ ਰਹੇ ਸੀ ਪ੍ਰੋਗਰਾਮ ਤੇ ਹੁਣ ਅੱਗੇ ਵਧਦੇ ਹਾਂ ਸੁਗਮ ਸੰਗੀਤ ਦੇ ਨਾਲ ਸੁਗਮ ਸੰਗੀਤ ਤਹਿਤ ਅੱਜ ਸੁਣੋਗੇ ਗੁਰਦੇਵ ਸਿੰਘ ਹਰਵਿੰਦਰ ਸਹਿਗਲ ਤੇ ਅਮਰ ਨੂਰੀ ਦੀਆਂ ਆਵਾਜ਼ਾਂ ਸਭ ਤੋਂ ਪਹਿਲਾਂ ਸਮਾਂ ਫਰਮਾਓ ਗੁਰਦੀਪ ਸਿੰਘ ਹੋਰਾਂ ਦੀ ਆਵਾਜ਼

ਦਾਹੀ ਦੇ ਦਿੱਤਾ ਦਾਨ ਹਾਲੀਆਂ ਪਾਉਂਦੇ ਦੁੱਖਾਂ ਵਿੱਚ ਕੀਆ ਉਹਦੀ ਜਾਨ ਹਾਲੀਆਂ ਪਾਉਂਦੇ ਦੁੱਖਾਂ।

ਨੂਰੀ ਦੀ ਆਵਾਜ਼ ਦੇ ਨਾਲ ਸੁਗਮ ਸੰਗੀਤ ਖਤਮ ਹੋਇਆ ਤੇ ਹੁਣ ਵਧਦੇ ਹਾਂ ਦੇਸ਼ ਪੰਜਾਬੀ ਸਿਲਸਿਲੇ ਆਖਰੀ ਸਿਲਸਿਲੇ ਵੱਲ ਤਮੰਨਾ ਤਮੰਨਾ ਤਹਿਤ ਅੱਜ ਸਾਨੂੰ ਚਿੱਠੀ ਮਿਲੀ ਪਿੰਡ ਰਾਜਪੁਰਾ ਦੀ ਪੰਚਾਇਤ ਚੋਂ ਫਰਮਾਇਸ਼ ਹੈ ਜੀ ਹਰਦੀਪ ਸਿੰਘ ਜਗਵੀਰ ਸਿੰਘ ਜਵਾਲਾ ਸਿੰਘ ਜਗਸੀਰ ਸਿੰਘ ਪੰਜੂ ਤੇ ਡਾਕਟਰ ਧਰਮਵੀਰ ਛੋੜਣ ਹੋਰਾਂ ਦੀ ਤਫਸੀਲੀ ਖਤ ਲਿਖਿਆ ਇਨ੍ਹਾਂ ਨੇ ਤਮੰਨਾ ਦੇ ਵਿਚ ਤਮੰਨਾ ਦੇ ਵਿਚ ਲਿਖਦੇ ਨੇ ਕਿ ਅਸੀਂ ਬਚਪਨ ਤੋਂ ਸੁਚੇਤ ਬੰਦ ਰੱਖਿਆ ਹੋਰਾਂ ਨੂੰ ਸੁਣਿਆ ਉਹ ਵੇਲਾ ਹੁੰਦਾ ਸੀ ਜਦੋਂ ਇਨ੍ਹਾਂ ਦੇ ਗੀਤਾਂ ਨੇ ਡੀਜੇ ਤੇ ਧੁੰਮਾਂ ਪਾਈਆਂ ਹੋਈਆਂ ਸਨ ਬਹੁਤ ਸਾਰੇ ਗੀਤ ਜਿਹੜੇ ਜਿੰਨਾ ਮਰਜ਼ੀ

ਮਾਂ ਬੀਜੇ ਕਦੇ ਪੁਰਾਣੇ ਨਹੀਂ ਹੋਣਗੇ ਤੂੰ ਨਹੀਂ ਬੋਲਦੀ ਰੱਖਾ ਨੀ ਤੇਰੇ ਚ ਤੇਰਾ ਯਾਰ ਬੋਲਦਾ ਇਹ ਗਾਣਾ ਕੌਣ ਬੋਲ ਸਕਦਾ ਉਸ ਵੇਲੇ ਬੱਚਿਆਂ ਦੇ ਮੂੰਹ ਤੇ ਅੱਜ ਦੇ ਬੱਚਿਆਂ ਦੇ ਮੂੰਹ ਤੇ ਵੀ ਉਹੀ ਗਾਣਾ ਅੱਜ ਵੀ ਉਸੇ ਤਰ੍ਹਾਂ ਗੂੰਜਦਾ ਹੈ ਤੇ ਜਿਹੜਾ ਆਖਰੀ ਗੀਤ ਉਹਨਾਂ ਦਾ ਸੀ ਮੈਂ ਨੀ ਕਹਿੰਦੇ ਨਾ ਕਿਹੜਾ ਗਾਣਾ ਸੀ ਬੜਾ ਸੰਜੀਦਾ ਜਿਹਾ ਕਿ ਮੈਂ ਰਹਿਣਾ ਨੀ ਮੈਂ ਕੱਲ ਤੱਕ ਨਹੀਂ ਰਹਿਣਾ ਬਿਲਕੁਲ ਕੁਛ ਮਿਠਾਈ ਕਦੇ ਕਦੇ ਸਮਝ ਨਹੀਂ ਆਉਂਦੀ ਤੇ ਇਹ ਗਾਣਾ ਸੀਗਾ ਇਹ ਗਾਣਾ ਸੁਣ ਕੇ ਸਾਨੂੰ ਲੱਗਦਾ ਹੀ ਨਹੀਂ ਸੀ ਕਿ ਜਦੋਂ ਚਲੇ ਜਾਣਗੇ ਤੇ ਇਹ ਗਾਣਾ ਉਹਨਾਂ ਦੇ ਜਾਣ ਦਾ ਅਹਿਸਾਸ ਕਰਵਾ ਰਿਹਾ ਸੀ ਖੈਰ ਉਹਨਾਂ ਦੇ ਬਾਰੇ ਜਿੰਨੀਆਂ ਗੱਲਾਂ ਕਰ ਲਈਏ ਉਹਨਾਂ ਹੀ ਕਹਿਣ ਦਾ ਮਤਲਬ ਹੈ ਕਿ ਜਿੱਥੇ ਉਹਨਾਂ ਦੀ ਇਹ ਬੋਲਾਂ ਨੇ ਡੀਜੇ ਤੇ ਧੁੰਮਾਂ ਪਾਈਆਂ ਉੱਥੇ ਉਹਨਾਂ ਦੇ ਸੰਜੀਦਾ ਗੀਤਾਂ ਨੇ ਸਾਨੂੰ ਰਵਾਇਆ ਵੀ ਸਾਨੂੰ ਸੰਜੀਦਾ ਵੀ ਕੀਤਾ ਇੱਕ ਇਹੋ ਜਿਹਾ ਗੀਤ ਹੈ ਜੀ ਪੇਕੇ ਹੁੰਦੇ ਮਾਵਾਂ ਨਾਲ ਅੱਜ ਵੀ ਜਦੋਂ ਗੀਤ ਸੁਣਦੇ ਹਾਂ ਤੇ ਸਹੁਰੇ ਬੈਠੀਆਂ ਬੂਟੀਆਂ ਆਪਣੇ ਪੇਕੇ ਦੀ ਯਾਦ ਵਿੱਚ ਅੱਖਾਂ ਭਰ ਲੈਂਦੀਆਂ ਨੇ ਇਹ ਪੂਰਾ ਗੀਤ ਕੋਈ ਕੋਈ ਹੋਵੇਗਾ ਜਿਹੜਾ ਬਿਨਾਂ ਹੰਝੂ ਘੇਰੇ ਸੁਣ ਲੈਂਦਾ ਹੋਵੇਗਾ ਅੱਜ ਤਮੰਨਾ ਤਹਿਤ ਸਾਨੂੰ ਇਹ ਗੀਤ ਸੁਣਾ ਕੇ ਸਾਡੀ ਤਮੰਨਾ ਪੂਰੀ ਕਰ ਦਿੱਤੀ ਜਾਏ ਤੇ ਲਓ ਜੀ ਹਰਦੀਪ ਸਿੰਘ ਤੇ ਸਾਥੀਓ ਤੁਹਾਡੀ ਤਮੰਨਾ ਪੂਰੀ ਕਰ ਰਿਹਾ ਸੁਰਜੀਤ ਮਿੰਦਰਖੀਆ ਦੀ ਆਵਾਜ਼ ਚ ਇਹ ਗੀਤ ਸੁਣਾ ਕੇ

0: ਬੈਠਕ ਵਾਲੇ ਹੋ ਬੈਠਕ ਚ ਹੀ ਹੋ
1: ਆਜੋ ਆਜੋ ਆਜੋ ਤੇਜਾ ਸਿੰਘ ਜੀ ਆਜੋ ਬੱਚਿਆਂ ਵਾਲੇ ਆਜੋ
2: ਜੈ ਹਿੰਦ ਜੀ ਰੋਲੀਆ ਰਾਮ ਜੀ
1: ਜੈ ਜੀ ਤੇਜਾ ਸਿੰਘ ਜੀ ਬੱਚਿਆਂ ਵਾਲੇ ਕੀ ਹਾਲ ਚਾਲ ਤੁਹਾਡਾ
2: ਹਾਲ ਚਾਲ ਚੰਗਾ ਆ ਆ ਜਿਹੜਾ ਮੀਂਹ ਪਿਆ ਨਾ ਉਹਦੇ ਨਾਲ ਥੋੜਾ ਜਿਹਾ ਚੰਗਾ ਜਿਆਦਾ ਹੋ ਗਿਆ
1: ਦੇਖੋ ਇਸੇ ਕਰਕੇ ਕਿਉਂਕਿ ਕੁਦਰਤ ਦਾ ਸੁਭਾਅ ਤੇ ਸਾਡਾ ਸੁਭਾਅ
2: ਬਿਲਕੁਲ
1: ਹੈ ਤਾਂ ਇੱਕੋ ਜਿਹੀ ਹੈ ਨਾ
2: ਹਾਂ ਬਿਲਕੁਲ
1: ਤੇ ਵਿਗਾੜ ਉਦੋਂ ਆਉਂਦਾ ਜਦੋਂ ਅਸੀਂ ਕੁਦਰਤ ਦੇ ਮੁਤਾਬਕ ਆਪਣਾ ਸੁਭਾਅ ਨਹੀਂ ਰੱਖਦੇ
2: ਬਿਲਕੁਲ ਸਹੀ ਗੱਲ
1: ਹੈ ਔਖਾ ਤਾਂ ਬੰਦਾ ਉਦੋਂ ਹੀ ਹੁੰਦਾ ਨਾ
2: ਬਿਲਕੁਲ ਬਿਲਕੁਲ
1: ਤੇ ਜਿੰਨਾ ਹਾਏ ਬੂਹ ਕਰਦੇ ਆ ਵੀ ਗਰਮੀ ਬਹੁਤ ਜ਼ਿਆਦਾ ਹੋਗੀ ਜੀ ਠੰਡ ਬਹੁਤ ਜ਼ਿਆਦਾ ਹੋਗੀ ਉਹ ਫਿਰ ਕਿਤੇ ਨਾ ਕਿਤੇ ਕੁਦਰਤ ਦੇ ਸੁਭਾਅ ਦੇ ਅਨੁਕੂਲ ਨਾ ਚੱਲਣ ਵਾਲੀ ਗੱਲ
2: ਨਾ ਚੱਲਣ ਵਾਲੀ ਗੱਲ ਹੈ ਦੇਖੋ ਇਹਦੇ ਨਾਲ ਸਮਤੋਲ ਬਣਾ ਕੇ ਹੀ ਸਾਨੂੰ ਤੁਰਨਾ ਪੈਣਾ ਹੈ ਔਰ ਦੂਜੀ ਗੱਲ ਹੈ ਜਿਸ ਧਰਤੀ ਤੇ ਆਪਾਂ ਰਹਿੰਦੇ ਹਾਂ ਨਾ ਰੋਲੀਆ ਰਾਮ ਜੀ ਇਹ ਧਰਤੀ ਤਾਂ ਇਹੋ ਜਿਹੀ ਆ ਵੀ ਇੱਥੇ ਦੁਨੀਆਂ ਦਾ ਹਰ ਮੌਸਮ ਆਉਂਦਾ ਚਾਹੇ ਚਾਰ ਦਿਨ ਲਈ ਆਵੇ ਪਰ ਆਉਣਾ ਜ਼ਰੂਰ ਆ ਉਹਨੇ
1: ਅੰਗਰੇਜ਼ਾਂ ਕੋਲ ਪੈਸਾ ਮੌਸਮ ਨਹੀਂ ਹੈਗਾ
2: ਨਾ ਨਾ ਨਾ
1: ਹੈ ਕਿ ਨਹੀਂ ਉਦਾਂ ਬਲੈਤੀ ਗੁਆ ਕਹਿੰਦੇ ਬਲੈਤੀਆਂ ਕੋਲ ਪੈਸਾ ਬਹੁਤ ਹੈ ਪਰ ਉਹਨਾਂ ਕੋਲ ਪੈਸਾ ਹੀ ਪੈਸਾ
2: ਮੌਸਮ ਹੈ ਨੀ
1: ਹੈ ਉਹ 12 ਮਹੀਨੇ 30 ਦਿਨ ਠੰਡ ਚ ਵਿਚਾਰੇ ਪਰਾਇਆ ਲਪੇੜਦੇ ਰਹਿੰਦੇ ਨੇ
2: ਬਿਲਕੁਲ ਬਿਲਕੁਲ ਬਿਲਕੁਲ
1: ਸੋ ਇਸ ਕਰਕੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਤੇਜਾ ਸਿੰਘ ਜੀ ਕਿ ਜਿਹੜਾ ਇਹ ਖਾਸ ਕਰਕੇ ਆਪਾਂ ਆਪਣੇ ਮੁਲਕ ਦਾ ਵੀ ਇਹ ਹਿੱਸਾ ਆ ਜਿਹੜਾ ਆਪਣਾ ਹਲਕਾ ਹੈ ਜਾਂ ਆਪਣਾ ਇਲਾਕਾ ਹੈ
2: ਬਿਲਕੁਲ
1: ਜਾਂ ਆਪਣਾ ਖੰਡ ਹੈ ਇਹ ਬਹੁਤ ਬਿਹਤਰ ਹੈ
2: ਬਹੁਤ ਬਿਹਤਰ
1: ਇੱਥੇ ਅਲੱਗ ਅਲੱਗ ਤਰ੍ਹਾਂ ਦੀਆਂ ਰੁੱਤਾਂ ਅਲੱਗ ਅਲੱਗ ਤਰ੍ਹਾਂ ਦੇ ਲੋਕ ਅਲੱਗ ਅਲੱਗ ਤਰ੍ਹਾਂ ਦੇ ਸਵਾਦ ਬੜਾ ਕੁਛ
2: ਹਰ ਚੀਜ਼ ਆ
1: ਹਰ ਚੀਜ਼
2: ਤੁਸੀਂ ਦੇਖੋ ਪਾਣੀ ਦੀ ਨੇਮਤ ਹੈ ਫਿਰ ਦੂਜੀ ਗੱਲ ਆ ਇੱਥੇ 19 ਗਰਮੀ ਪੈਣੀ ਆ 19 ਠੰਡ ਪੈਣੀ ਆ
1: ਪਹਾੜਾਂ ਚ ਵੀ ਜਾ ਕੇ ਦੇਖੋ ਹਾਲੇ ਲੋਕਾਂ ਦਾ ਜੀਵਨ ਇੰਨਾ ਸੌਖਾ ਨੀ
2: ਨਾ ਜੀ ਨਾ
1: ਹੈ ਕਿ ਨਹੀਂ ਉਹ ਜਿੱਦਾਂ ਆਪਾਂ ਕਹਿੰਦੇ ਪਹਾੜ ਨਾਲ ਮੱਥਾ ਲਾਉਣ ਵਾਲੀ ਗੱਲ ਹੋ ਜਾਂਦੀ
2: ਬਿਲਕੁਲ ਬਿਲਕੁਲ
1: ਸੋ ਇਸ ਕਰਕੇ ਅੱਜ ਸੋਚਣ ਵਾਲੀ ਗੱਲ ਤੇਜਾ ਸਿੰਘ ਜੀ ਇਹ ਹੈ ਕਿ ਦੇਖੋ ਕੁਦਰਤ ਦੇ ਲਿਹਾਜ਼ ਦੇ ਨਾਲ ਚੱਲਣਾ ਇਹ ਬੰਦੇ ਦੇ ਸੁਭਾਅ ਦੇ ਵਿੱਚ ਹੋਣਾ ਜ਼ਰੂਰੀ ਹੈ
2: ਜੀ ਜੀ
1: ਅੱਜ ਕਿਤੇ ਨਾ ਕਿਤੇ ਕੁਦਰਤ ਦੇ ਨਾਲ ਛੇੜਛਾੜ ਅਸੀਂ ਇੰਨੀ ਜ਼ਿਆਦਾ ਕਰਤੀ ਹੈ
2: ਬਿਲਕੁਲ
1: ਜਿਹਦੇ ਕਰਕੇ ਬਹੁਤ ਸਾਰੀਆਂ ਦਿੱਕਤਾਂ ਬਹੁਤ ਸਾਰੀਆਂ ਮੁਸ਼ਕਲਾਂ ਇਸ ਟਾਈਮ ਮਨੁੱਖੀ ਜੀਵਨ ਦੇ ਸਾਹਮਣੇ ਖੜੀਆਂ
2: ਜੀ ਜੀ ਜੀ
1: ਔਰ ਜਿਨ੍ਹਾਂ ਤੋਂ ਆਪਾਂ ਹਾਲੀ ਵੀ ਅਵੇਸਲੇ ਹਾਂ
2: ਅਵੇਸਲੇ ਹਾਂ ਔਰ ਸਾਡਾ ਮੈਂ ਦੇਖੋ ਤੁਸੀਂ ਹਾਲੀ ਗੱਲ ਸ਼ੁਰੂ ਕੀਤੀ ਆ ਨਾ ਕੁਦਰਤ ਨਾਲ ਛੇੜਛਾੜ ਦੀ ਇਹ ਸਾਰੀ ਸਾਡੇ ਲਾਲਚ ਚੋਂ ਨਿਕਲੀ ਅਸੀਂ ਇੱਕ ਸਮਾਂ ਸੀ ਖੇਤਾਂ ਦੇ ਵਿੱਚ ਜਿੱਦਾਂ ਹੁਣ ਇੱਕ ਤੁਸੀਂ ਖੇਤਾਂ ਨੂੰ ਨਿਗਾਹ ਮਾਰਦੇ ਆਂ ਟਾਵਾਂ ਟਾਵਾਂ ਕਿਤੇ ਦਰਖਤ ਦੀਦਾ ਅੱਗੇ ਕਦੇ ਇਦਾਂ ਸੀਗਾ ਜਦੋਂ ਆਪਾਂ ਛੋਟੇ ਛੋਟੇ ਸੀਗੇ ਤਾਂ ਖੇਤਾਂ ਚ ਆਮ ਹੀ ਦਰਖਤ
1: ਖੜੇ ਅਸੀਂ
2: ਹੈ
1: ਦਰਖਤ ਤਾਂ ਉਹੀ
2: ਖਾ ਗਏ
1: ਉਹ ਸਿੱਧਾ ਮਤਲਬ ਜੇ ਆਪਾਂ ਨੂੰ ਸਿੱਧੇ ਤੌਰ ਤੇ ਖਾਣ ਵਾਲੀ ਗੱਲ
2: ਹੈ
1: ਕਿਉਂਕਿ ਜੇ ਝੋਨਾ ਬੀਜਿਆ ਤੇ ਦਰਖਤ ਖਾਦੇ ਗਏ ਨਾ
2: ਬਿਲਕੁਲ ਜੀ ਬਿਲਕੁਲ ਬਿਲਕੁਲ
1: ਤੇ ਹੁਣ ਤਾਂ ਜਿਹੜਾ ਹੈ ਕਿਤੇ ਨਾ ਕਿਤੇ ਇਸ ਚੀਜ਼ ਬਾਰੇ ਜਾਗਰੂਕ ਹੋਣ ਦੀ ਲੋੜ ਹੈ ਕਿ ਆਉਣ ਵਾਲਾ ਸਮਾਂ ਕਿਉਂਕਿ ਵਾਤਾਵਰਣ ਦੇ ਵਿੱਚ ਇਹੋ ਜਿਹੀਆਂ ਤਬਦੀਲੀਆਂ ਆ ਰਹੀਆਂ ਜਿਹੜਾ ਮਨੁੱਖੀ ਜੀਵਨ ਲਈ ਸਭ ਤੋਂ ਜ਼ਿਆਦਾ ਘਾਤਕ ਹੋਣ
2: ਬਿਲਕੁਲ
1: ਹੁਣ ਤੁਸੀਂ ਬਾਹਰ ਦੇ ਮੁਲਕਾਂ ਦੇ ਕਦੇ ਦਿਖਾਉਂਦੇ ਸੀਗੇ ਉੱਥੇ ਟੈਲੀਵਿਜ਼ਨ ਦੇ ਉੱਤੇ ਉਹ ਟੂਪਾਂ ਹੀ ਫਟ ਗਈਆਂ
2: ਟਰੈਕਟਰ
1: ਗੱਡੀਆਂ ਦੀਆਂ ਸੜਕਾਂ ਇੱਦਾਂ ਹੋ ਗਈਆਂ ਦੇਖੋ ਇੰਨਾ ਬਹੁਤ ਸਾਰਾ ਨੁਕਸਾਨ ਹੋਇਆ ਯੂਰਪ ਦੇ ਵਿੱਚ
2: ਦੇਖੋ ਸਾਡੇ ਫੇਰ ਵੀ ਹਾਲੇ ਠੀਕ ਆ ਪਰ ਜੇ ਆਪਾਂ ਦੇਖੀਏ ਤੁਸੀਂ ਦੇਖੋ ਪਿਛਲੇ 3-4 ਸਾਲ ਤੋਂ ਫਰਵਰੀ ਚ ਆਪਣੇ ਗਰਮੀ ਹੋਣ ਲੱਗ ਪਈ ਮਾਰਚ ਚ ਅਪ੍ਰੈਲ ਚ ਆ ਕੇ ਫੇਰ ਠੰਡਾ ਹੋਣ ਲੱਗ
1: ਪਿਆ ਬਹੁਤ ਫਰਕ ਪੈ ਗਿਆ ਬਹੁਤ ਫਰਕ ਪੈ ਗਿਆ ਸੋ ਇਸ ਕਰਕੇ ਅੱਜ ਇਸ ਚੀਜ਼ ਨੂੰ ਬੜੋਤਰੀ ਬੜਾਵਾ ਦੇਣ ਦੀ ਲੋੜ ਹੈ ਕਿ ਅਸੀਂ ਕੁਦਰਤ ਦੇ ਨੇੜੇ ਕਿੱਦਾਂ ਜਾਣਾ ਹੈ
2: ਬਿਲਕੁਲ ਸਹੀ ਗੱਲ ਹੈ
1: ਕਿਉਂਕਿ ਮਨੁੱਖ ਨੇ ਜਿਹੜਾ ਆਪਾਂ ਇਹ ਮੁਸੀਬਤ ਉਦੋਂ ਹੀ ਮਨੁੱਖ ਦੇ ਉੱਤੇ ਆਈ ਹੈ ਜਾਂ ਝੱਲੀ ਹੈ ਜਦੋਂ ਜਦੋਂ ਮਨੁੱਖ ਕੁਦਰਤ ਤੋਂ ਦੂਰ ਹੋਇਆ
2: ਬਿਲਕੁਲ ਸਹੀ ਗੱਲ
1: ਉਦਾਂ ਵੀ ਤੁਸੀਂ ਤੇਜਾ ਸਿੰਘ ਜੀ ਦੇਖੋ ਆਪਣੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਿਨ ਚਰਿਆ ਦੇ ਵਿੱਚ ਜਿੰਨਾ ਆਪਾਂ ਕੁਦਰਤ ਦੇ ਲਿਹਾਜ਼ ਮਤਲਬ ਖਾਣਾ ਪੀਣਾ ਵੀ ਜੋ ਸਾਡਾ ਕੁਦਰਤੀ ਹੈ ਜੇ ਅਸੀਂ ਗੈਰ ਕੁਦਰਤੀ ਖਾਵਾਂਗੇ ਪੈਂਦਾ ਨਾ ਫਰਕ
2: ਪੈਂਦਾ ਬਹੁਤ ਪੈਂਦਾ
1: ਰਹਿਣ ਸਹਿਣ ਵੀ ਜੇ ਆਪਾਂ ਕੁਦਰਤੀ ਕਰਕੇ ਦੇਖ ਲੋ ਇੱਕ ਤਾਂ ਤੁਸੀਂ ਛਾਂਦਾਰ ਦਰਖਤ ਨੇ ਦੁਪਹਿਰਾ ਕੱਟ ਕੇ ਦੇਖ ਲੋ ਇੱਕ ਏਸੀ ਥੱਲੇ ਦਰਖਤ ਜਿਹੜਾ ਦੁਪਹਿਰਾ ਕੱਟ ਕੇ ਦੇਖ ਲੋ ਤੈਨੂੰ ਫਰਕ ਪਤਾ ਚੱਲ ਜੂ
2: ਤੁਹਾਡਾ ਸਰੀਰ ਹੀ ਦੱਸ ਦਿੰਦਾ
1: ਸਰੀਰ ਬੋਲਦਾ
2: ਭਾਈ ਨਹੀਂ ਭਾਈ ਆਹ ਨਹੀਂ ਠੀਕ ਤੇਰੇ ਲਈ
1: ਏਸੀ ਤਾਂ ਸਰੀਰ ਨੂੰ ਬੰਦੇ ਨੂੰ ਉੱਠਣ ਜੋਗੇ ਨਹੀਂ ਛੱਡਦਾ
2: ਬਿਲਕੁਲ ਬਿਲਕੁਲ
1: ਬੰਦੇ ਨੂੰ ਇਹ ਨਹੀਂ ਪਤਾ ਕਿ ਮੈਂ ਜਾਉਂਦਾ ਹਾਂ ਜਾਂ ਨਹੀਂ ਹਾਂ

0: ਕਿੰਨੀ ਦੇਰ ਬਾਅਦ ਉਹਨੂੰ ਪਤਾ ਚੱਲਦਾ ਜਦੋਂ ਹੱਡ ਮਾੜੇ ਮੋਟੇ ਕਿਤੇ ਪਿਘਲਦੇ ਆ ਵੀ ਸਰੀਰ ਚ ਜਾਨ ਹੈ ਕਿ ਨਹੀਂ ਹੈ,
1: ਬਿਲਕੁਲ ਇੱਦਾਂ
0: ਹੈ ਕਿ ਨਹੀਂ। ਸੋ ਇਸ ਕਰਕੇ ਕਿਉਂ ਅਸੀਂ ਇੰਨਾ ਜ਼ਿਆਦਾ ਜਿਹੜਾ ਹੈ ਆਪਣੇ ਆਪ ਨੂੰ ਕੁਦਰਤ ਤੋਂ ਦੂਰ ਲੈ ਕੇ ਜਾ ਰਿਹਾ, ਕੁਦਰਤ ਦੇ ਨੇੜੇ ਰਹਿਣ ਦੇ ਵਿੱਚ ਹੀ ਸਾਡੀ ਬਿਹਤਰੀ ਹੈ,
1: ਬਿਲਕੁਲ।
0: ਔਰ ਕੁਦਰਤ ਦੇ ਨੇੜੇ ਰਹਿਣ ਲਈ ਸਾਨੂੰ ਹੁਣ ਕੁਛ ਨਾ ਕੁਛ ਉਪਰਾਲੇ ਐਸੇ ਕਰਨੇ ਪੈਣੇ ਹੈ, ਜਿੱਦਾਂ ਹੁਣ ਆਹ ਸਮਾਂ ਹੈ, ਇਹ ਸਮੇਂ ਦੇ ਵਿੱਚ ਤੇਜਾ ਸਿੰਘ ਜੀ ਤੁਸੀਂ ਕੋਈ ਵੀ ਰੁੱਖ ਲਾ ਸਕਦੇ ਹੋ,
1: ਬਿਲਕੁਲ ਲਾ ਸਕਦੇ ਹਾਂ,
0: ਹੈ ਕਿ ਨਹੀਂ। ਖਾਸ ਕਰਕੇ ਜੇ ਆਪਾਂ ਜੰਗਲੀ ਜਿੱਦਾਂ ਆਪਾਂ ਕਹਿੰਦੇ ਕੋਈ ਆਪਣੇ ਕੋਲ ਜਣ ਤੇ ਬਣਦਾ ਸੰਤੁਲਨ ਨਹੀਂ ਹੈ, ਤੇ ਤੁਸੀਂ ਪਿੰਡਾਂ ਦੇ ਵਿੱਚ ਆਪਾਂ ਆਪਣੇ ਘਰਾਂ ਦੇ ਵਿੱਚ ਵੀ ਹੁੰਦਾ ਹੈ,
1: ਬਿਲਕੁਲ
0: ਬਥੇਰੀ ਥਾਂ ਪਈ ਹੈ, ਪਈਆਂ ਹੈ ਖੇਤ ਦੇ ਵਿੱਚ, ਕਿਤੇ ਨਾ ਕਿਤੇ ਤਾਂ ਮਾੜਾ ਮੋਟਾ ਤੁਸੀਂ ਛਾਂਦਾਰ ਦਰਖਤ ਲਾ ਲਓ
1: ਚਾਹੀਦਾ,
0: ਬਿਲਕੁਲ ਨਹੀਂ, ਹੋਰ ਵੀ ਹੋਰ ਮੋਟਰ ਦੇ ਬੈਠਣ ਜੋਗੀ ਰੱਖ ਲਓ,
1: ਬਿਲਕੁਲ।
0: ਇਸ ਕਰਕੇ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ ਤਾਂ ਕਿ ਅਸੀਂ ਇਹ ਜੋ ਕੁਦਰਤ ਨੇ ਸਾਡੇ ਲਈ ਚਿਰ ਸਥਾਈ ਜੀਵਨ ਬਣਾਇਆ ਹੈ ਇਹਨੂੰ ਆਪਾਂ ਇਸੇ ਤਰ੍ਹਾਂ ਬਰਕਰਾਰ ਰੱਖ ਸਕਦੇ। ਬਹੁਤ ਬਹੁਤ ਗੌਰ ਦਿਲਾਉਂਦੇ ਹਾਂ,
1: ਜ਼ਰੂਰ ਜੀ।

0: ਹਾਂਜੀ ਤੇਜਾ ਸਿੰਘ ਜੀ ਬੱਚਿਆਲਿਓ ਦੇਖੋ ਪਸ਼ੂ ਪਾਲਣ ਦੇ ਕਿੱਤੇ ਧੰਦੇ ਦੇ ਵਿਚ
1: ਜੀ
0: ਕਿਉਂਕਿ ਕਿੱਤਾ ਧੰਦਾ ਬੜਾ ਲਾਹੇਮੰਦ ਕਿੱਤਾ ਧੰਦਾ ਇਹ ਆਪਾਂ ਸਾਰੇ ਜਾਣਦੇ
1: ਬਿਲਕੁਲ ਸਹੀ ਗੱਲ ਆ
0: ਹੁਣ ਲਵੇਰਿਆਂ ਦੇ ਵਿਚ ਤਾਂ ਵਨਗੀ ਇੰਨੀ ਜ਼ਿਆਦਾ ਹੋ ਗਈ ਅੱਗੇ ਤਾਂ ਸਿਰਫ ਆਪਾਂ ਮੱਝਾਂ ਗਾਵੇ ਰੱਖਦੇ ਸੀ
1: ਜੀ ਜੀ
0: ਹੁਣ ਤਾਂ ਬੱਕਰੀਆਂ ਵੀ ਹੈ ਭੇਡਾਂ ਵੀ ਹੈ ਸੂਰ ਵੀ ਹੈ ਕੁੱਤੇ ਹੈ ਘੋੜੇ ਹੈ ਖਰਗੋਸ਼ ਮਤਲਬ ਅਨੇਕ ਤਰ੍ਹਾਂ ਦੇ ਜਾਨਵਰ ਜਿਹੜੇ ਹੈ ਉਹਨਾਂ ਨੂੰ ਅਸੀਂ ਵਪਾਰਕ ਨਜ਼ਰੀਏ ਨਾਲ ਬੱਕਰੀਆਂ ਪਾਲਣ ਦਾ ਕਿੱਤਾ ਧੰਦਾ ਤਾਂ ਤੁਸੀਂ ਛੱਡ ਹੀ ਦਿਓ ਸਾਰੇ ਧੰਦੇ ਨੂੰ
1: ਪਿੱਛੇ ਛੱਡ ਗਿਆ ਬਿਲਕੁਲ
0: ਹੈ ਕਿ ਨਹੀਂ
1: ਬਿਲਕੁਲ
0: ਸੋ ਇਸ ਕਰਕੇ ਜਿਹੜੇ ਜਿਹੜੇ ਜ਼ਿਮੀਦਾਰਾਂ ਨੇ ਕੀਤਾ ਉਹ ਕਹਿੰਦੇ ਯਾਰ ਇਹ ਤਾਂ ਜਿੱਦਾਂ ਕਹਿੰਦੇ ਨੇ ਮੱਝਾਂ ਦੀਆਂ ਭੂਛਾਂ ਬਰੋਣ ਦਾ ਕੋਈ ਫਾਇਦਾ ਹੀ ਨਹੀਂ ਹੈ ਕਿ ਨਹੀਂ ਸੋ ਇਹ ਆਪਾਂ ਸਾਰਿਆਂ ਨੇ ਕਿਸੇ ਨੂੰ ਮਾਂ ਬਾਦੀ ਕਿਸੇ ਨੂੰ ਸਵਾਦੀ ਵਾਲੀ ਗੱਲ ਹੋ ਜਾਂਦੀ ਹੈ ਸਾਰਿਆਂ ਨੂੰ ਨਹੀਂ ਕਰਨਾ ਚਾਹੀਦਾ ਪਰ ਇਹ ਹੈ ਵੀ ਕਿੱਤੇ ਧੰਦੇ ਜਿਹੜੇ ਹੈ ਅੱਜ ਸਾਨੂੰ ਜੇ ਖੇਤੀ ਦੇ ਵਿਚ ਆਪਾਂ ਨੇ ਖੜੋਤ ਰੱਖਣੀ ਹੈ ਜਾਂ ਖੇਤੀ ਨੂੰ ਜ਼ਿੰਦਾ ਰੱਖਣਾ ਹੈ ਕਿੱਤੇ ਧੰਦਿਆਂ ਦੇ ਦੁਆਰਾ ਹੀ ਆਪਾਂ ਖੇਤੀ ਨੂੰ ਜ਼ਿੰਦਾ ਰੱਖ ਸਕਦੇ
1: ਬਿਲਕੁਲ ਸਹੀ ਗੱਲ
0: ਹੁਣ ਪਸ਼ੂ ਪਾਲਣ ਦੇ ਕਿੱਤੇ ਧੰਦੇ ਦੇ ਵਿਚ ਅਲੱਗ ਅਲੱਗ ਤਰ੍ਹਾਂ ਦੇ ਜਿੱਦਾਂ ਆਪਾਂ ਦੇਖਦੇ ਹਾਂ ਕਿ ਸਮੇਂ ਆਉਂਦੇ ਹੈ
1: ਬਿਲਕੁਲ
0: ਹਨਾ ਇੱਕ ਤਾਂ ਆਇਆ ਗੱਬਣ ਲਬੇਰੀ ਨੂੰ ਕਰਾਉਣਾ ਆਪਾਂ ਨੇ ਗੱਬਣ ਤੋਂ ਬਾਅਦ ਫਿਰ ਜਿਹੜਾ ਉਹ ਵਕਫਾ ਹੈ ਸੂਰ ਤੱਕ ਦਾ ਉਦੋਂ ਆਪਾਂ ਕਿਹੜੀ ਖੁਰਾਕ ਟ੍ਰਾਂਜੀਸ਼ਨ ਫੀਡ ਜਿਹੜਾ ਹੈ ਸੂਰ ਤੋਂ ਪਹਿਲਾਂ ਦੀ ਗੱਲ ਇਹ ਬਦਲਾਵ ਦੇ ਲਿਹਾਜ਼ ਦੇ ਨਾਲ ਆਪਾਂ ਨੇ ਪ੍ਰਬੰਧ ਕਰਨਾ ਹੈ ਇਸੇ ਵਿਸ਼ੇ ਦੇ ਬਾਬਤ ਟ੍ਰਾਂਜੀਸ਼ਨ ਫੀਡ ਜਿਹੜੀ ਹੈ ਸਿਹਤਮੰਦ ਲਬੇਰੀਆਂ ਲਈ ਵਰਦਾਨ ਦੇ ਬਾਬਤ ਡਾਕਟਰ ਅਮਿਤ ਸ਼ਰਮਾ ਹੋਰਾਂ ਕੋਲ ਜਾਣਕਾਰੀ ਸਾਂਝੀ ਕੀਤੀ ਆਪਾਂ ਸਾਂਝੀ ਕਰਦੇ
1: ਹਾਂ ਜ਼ਰੂਰ ਜੀ
2: ਸਤਿ ਸ੍ਰੀ ਅਕਾਲ ਸਾਰੇ ਕਿਸਾਨ ਵੀਰੋ ਮੈਂ ਡਾਕਟਰ ਅਮਿਤ ਸ਼ਰਮਾ ਪਸ਼ੂ ਆਹਾਰ ਵਿਭਾਗ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਵਿਚ ਕੰਮ ਕਰਦਾ ਹਾਂ ਅੱਜ ਤੁਹਾਡੇ ਸਮੁੱਖ ਆਪਾਂ ਇੱਕ ਟੋਪਿਕ ਜਿਹਦਾ ਟਾਈਟਲ ਹੈਗਾ ਟ੍ਰਾਂਜੀਸ਼ਨ ਫੀਡ ਸਿਹਤਮੰਦ ਲਵੇਰੀਆਂ ਲਈ ਵਰਦਾਨ ਲਈ ਰੂਬਰੂ ਹੋਵਾਂਗੇ ਸਭ ਤੋਂ ਪਹਿਲਾਂ ਸਾਨੂੰ ਇਹ ਜਾਣਨਾ ਹੈ ਕਿ ਟ੍ਰਾਂਜੀਸ਼ਨ ਹੁੰਦਾ ਕੀ ਹੈ ਜੇ ਇਸ ਚੀਜ਼ ਦਾ ਆਪਾਂ ਅੰਗਰੇਜ਼ੀ ਦਾ ਪੰਜਾਬੀ ਚ ਅਨੁਵਾਦ ਕਰਾਂ ਤਾਂ ਇਹ ਟ੍ਰਾਂਜੀਸ਼ਨ ਹੈ ਬਦਲਾਵ ਇਹ ਹੈ ਬਦਲਾਵ ਪਸ਼ੂ ਦੇ ਵਿਚ ਸੂਣ ਦੇ ਸਮਾਂ ਹੁੰਦਾ ਤੁਸੀਂ ਦੇਖੋ ਸੂਣ ਤੋਂ ਪਹਿਲਾਂ ਪਸ਼ੂ ਦੁੱਧ ਨਹੀਂ ਦਿੰਦਾ ਤੇ ਉਹਦੇ ਪੇਟ ਵਿਚ ਬੱਚਾ ਹੁੰਦਾ ਸੂਣ ਤੋਂ ਬਾਅਦ ਉਹ ਦੁੱਧ ਦਿੰਦਾ ਉਹਦੇ ਪੇਟ ਚ ਬੱਚਾ ਨਹੀਂ ਹੁੰਦਾ ਇਸ ਬਦਲਾਵ ਨੂੰ ਆਪਾਂ ਟ੍ਰਾਂਜੀਸ਼ਨ ਪੀਰੀਅਡ ਬੋਲਦੇ ਇਹ ਟ੍ਰਾਂਜੀਸ਼ਨ ਪੀਰੀਅਡ ਸੂਣ ਤੋਂ 3 ਹਫ਼ਤਾ ਪਹਿਲੇ ਤੋਂ ਲੈ ਕੇ ਸੂਣ ਤੋਂ ਬਾਅਦ ਦੇ 3 ਹਫ਼ਤਿਆਂ ਤੱਕ ਹੁੰਦਾ ਹੈ ਇਹ ਇਸ ਪੀਰੀਅਡ ਦਾ ਮਹੱਤਵ ਕੀ ਹੈ ਇਹ ਪੀਰੀਅਡ ਪਸ਼ੂਆਂ ਲਈ ਬਹੁਤ ਮਹੱਤਵਪੂਰਨ ਹੈ ਜੇ ਇਸ ਸਮੇਂ ਆਪਾਂ ਪਸ਼ੂਆਂ ਦੇ ਖਾਣ ਪਾਣ ਦਾ ਪੂਰਾ ਧਿਆਨ ਰੱਖਾਂਗੇ ਤਾਂ ਆਉਣ ਵਾਲੇ ਜਿਹੜਾ ਉਹਨਾਂ ਦਾ ਸੁਭਾਅ ਹੈ ਉਹ

ਬਹੁਤ ਜ਼ਿਆਦਾ ਚੰਗਾ ਰਹੂਗਾ। ਹੁੰਦਾ ਕੀ ਹੈ, ਟਰਾਂਜਿਟ ਜਦੋਂ ਪਸ਼ੂ ਸੂਣ ਦਾ ਸਮੇਂ ਨੇੜੇ ਆਉਂਦਾ ਤਾਂ ਉਹਦੇ ਪੇਟ ਚ ਬੱਚਾ ਵੱਡਾ ਹੋਣ ਕਰਕੇ ਰਿਊਮਨ ਦੀ ਜਿਹੜੀ ਕਪੈਸਿਟੀ ਹੈ ਉਹ ਘੱਟ ਜਾਂਦੀ, ਉਸਦੇ ਕਰਕੇ ਉਹਦੀ ਖਾਣ ਦੀ ਸਮਰੱਥਾ ਵੀ ਘੱਟ ਜਾਂਦੀ। ਜਦੋਂ ਉਹਦੀ ਖਾਣ ਦੀ ਸਮਰੱਥਾ ਘੱਟ ਜਾਂਦੀ ਉਸ ਤੋਂ ਕੀ ਹੁੰਦਾ ਕਿ ਜਿਹੜੀ ਉਹਦੀਆਂ ਤੱਤਾਂ ਦੀਆਂ ਲੋੜਾਂ ਉਹ ਪੂਰੀਆਂ ਨਹੀਂ ਹੁੰਦੀਆਂ। ਜਦੋਂ ਤੱਤਾਂ ਦੀਆਂ ਲੋੜਾਂ ਪੂਰੀਆਂ ਨਹੀਂ ਹੋਵਾਂਗੀਆਂ, ਪਸ਼ੂਆਂ ਦੀ ਐਨਰਜੀ ਜਿਹਨੂੰ ਆਪਾਂ ਊਰਜਾ ਬੋਲਦੇ ਉਹ ਪੂਰੀ ਨਹੀਂ ਹੋਊਗੀ, ਤਾਂ ਪਸ਼ੂਆਂ ਦੇ ਵਿੱਚ ਤੁਸੀਂ ਇਹ ਦੇਖ ਲਓ ਬਹੁਤ ਜ਼ਿਆਦਾ ਰੋਗ ਜਿਵੇਂ ਕਿ ਸੁੱਕਾ ਬੁਖਾਰ ਜਿਹਨੂੰ ਆਪਾਂ ਮਿਲਕ ਫੀਵਰ ਬੋਲਦੇ, ਉਹਤੇ ਬਾਅਦ ਕਿਟੋਸਿਸ, ਡਿਸਪਲੇਸ ਐਬੋਮੇਜ਼ਮ, ਜੇ ਜੇਰ ਦਾ ਰਹਿਣਾ, ਇਹ ਸਾਰੀਆਂ ਬਿਮਾਰੀਆਂ ਜਿਹੜਾ ਇਹ ਕੰਪਲੈਕਸ ਹੁੰਦਾ ਉਹ ਸਾਰਾ ਦਾ ਸਾਰਾ ਜਿਹਾ ਸ਼ੁਰੂ ਹੋ ਜਾਂਦਾ ਹੈ। ਇਹਨਾਂ ਚੀਜ਼ਾਂ ਦੇ ਬਚਣ ਵਾਸਤੇ ਸਾਨੂੰ ਜਿਹੜੇ ਇਹ ਸੂਣ ਦੇ ਸਮਾਂ ਵਾਲੇ ਪਸ਼ੂ ਹੈ ਇਹਨਾਂ ਦੀ ਫੀਡ ਬਣਾਉਣੀ ਹੁੰਦੀ ਹੈ ਜਾਂ ਇਹਨਾਂ ਦੀ ਫੀਡ ਚ ਕੁਛ ਬਦਲਾਵ ਕਰਨੇ ਚਾਹੀਦੇ ਜਿਹਨਾਂ ਨੂੰ ਆਪਾਂ ਟ੍ਰਾਂਜੀਸ਼ਨ ਫੀਡ ਬੋਲਦੇ। ਹੁਣ ਜਿਵੇਂ ਸਾਨੂੰ ਪਤਾ ਹੀ ਹੈ ਫੀਡ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਕਿਹੜੇ ਮਹੱਤਵਪੂਰਨ ਤੱਤ ਹਨ ਜਿਹਨਾਂ ਨੂੰ ਸਾਨੂੰ ਧਿਆਨ ਰੱਖਣਾ ਹੈ ਕਿ ਜਿਹੜੇ ਸਾਨੂੰ ਇਸ ਸਮਾਂ ਪਸ਼ੂ ਨੂੰ ਦੇਣੇ ਚਾਹੀਦੇ ਜਾਂ ਨਹੀਂ ਦੇਣੇ ਚਾਹੀਦੇ। ਜਦੋਂ ਆਪਾਂ ਹੁਣ ਇਹ ਗੱਲ ਕੀਤੀ ਸੀ ਕਿ ਪਸ਼ੂਆਂ ਦੇ ਖਾਣ ਦੀ ਸਮਰੱਥਾ ਘੱਟ ਜਾਂਦੀ, ਇਹਦਾ ਮਤਲਬ ਹੈਗਾ ਕਿ ਉਹਦੀਆਂ ਜਿਹੜੀਆਂ ਤੱਤਾਂ ਦੀ ਲੋੜਾਂ ਉਹ ਘੱਟ ਜਾਂਦੀਆਂ। ਤੱਤਾਂ ਵੀ ਸਭ ਤੋਂ ਪਹਿਲੇ ਹੈਗੀ ਐਨਰਜੀ, ਜਦੋਂ ਐਨਰਜੀ ਦੀ ਲੋੜਾਂ ਪੂਰੀਆਂ ਨਹੀਂ ਹੋਣਗੀਆਂ ਤਾਂ ਪਸ਼ੂਆਂ ਦੇ ਵਿੱਚ ਨੈਗੇਟਿਵ ਐਨਰਜੀ ਬੈਲੈਂਸ ਹੋਜੂਗਾ, ਜਦੋਂ ਨੈਗੇਟਿਵ ਐਨਰਜੀ ਬੈਲੈਂਸ ਹੋਜੂਗਾ ਉਹ ਤੇ ਕਿਟੋਸਿਸ ਹੋਜੂਗਾ। ਉਹ ਤੋਂ ਬਚਾਉਣ ਵਾਸਤੇ ਇਹਨਾਂ ਦੀ ਫੀਡ ਦੇ ਵਿੱਚ ਸਾਨੂੰ ਇਹਨੂੰ ਸੰਘਣਾ ਕਰਨਾ ਪੈਣਾ। ਸੰਘਣਾ ਮੀਨਸ ਇਹਦੀ ਫੀਡ ਦੇ ਵਿੱਚ ਸਾਨੂੰ ਜਿਹੜੀਆਂ ਇਹਦੇ ਤੱਤਾਂ ਦੀਆਂ ਲੋੜੀਆਂ ਉਹ ਬਹੁਤ ਕੰਸਨਟ੍ਰੇਟਿਡ ਫਾਰਮ ਚ ਦੇਣੇ ਪੈਣੇ। ਜਿੱਦਾਂ ਸਾਡੀ ਐਨਰਜੀ ਦਾ ਸੋਰਸ ਹੁੰਦਾ ਬਾਈਪਾਸ ਫੈਟ, ਇਹ ਸਾਨੂੰ ਉਹਨਾਂ ਦੀ ਫੀਡ ਵਿੱਚ ਦੇਣਾ ਪੈਣਾ। ਜਦੋਂ ਹੋਰ ਚੀਜ਼ਾਂ ਵੀ ਹੁੰਦੀਆਂ ਆਪਾਂ ਗੱਲ ਕਰਾਂਗੇ ਕਿ ਜਦੋਂ ਖਾਣ ਦੀ ਸਮਰੱਥਾ ਘੱਟ ਗਈ, ਇਹਦੇ ਵਿੱਚ ਪਸ਼ੂਆਂ ਦਾ ਜਿਹੜੇ ਢਿੱਡ ਦਾ ਸਾਈਜ਼ ਹੈ ਉਹ ਘੱਟ ਗਿਆ ਬੱਚਾ ਹੋਣ ਦੇ ਕਾਰਨ, ਤਾਂ ਹੋਰ ਜਿਹੜੀਆਂ ਚੀਜ਼ਾਂ ਹੁੰਦੀਆਂ ਜਿੱਦਾਂ ਕਿ ਆਪਾਂ ਗੱਲ ਕਰੀਏ ਕਿ ਆਪਣੇ ਸਰੀਰ ਦੀ ਜਿਹੜੀ ਫੈਟ ਹੈ ਉਹਨੂੰ ਮੋਬਲਾਈਜ਼ ਕਰਨਾ ਵੀ ਸ਼ੁਰੂ ਕਰ ਦਿੰਦੀ। ਜੇ ਉਹਨੂੰ ਆਪਾਂ ਚੰਗੀ ਤਰ੍ਹਾਂ ਵਰਤਣਾ ਹੈ ਤਾਂ ਸਾਨੂੰ ਹੋਰ ਚੀਜ਼ਾਂ ਜਿਵੇਂ ਕਿ ਬਿਟੇਨ, ਮਿਥਿਓਨਿਨ, ਕੋਲਿਨ, ਇਹ ਚੀਜ਼ਾਂ ਵੀ ਸਪਲੀਮੈਂਟ ਕਰਨੇ ਪਵਾਂਗੀਆਂ। ਹੁਣ ਇੱਕ ਸਭ ਤੋਂ ਵੱਡੀ ਚੀਜ਼ ਜਿਹੜੀ ਸੂਣ ਦੇ ਸਮੇਂ ਪਸ਼ੂਆਂ ਨੂੰ ਤੁਸੀਂ ਇਹ ਸੋਚ ਲਓ ਬਿਮਾਰੀ ਹੋ ਹੁੰਦਾ ਸੁੱਕਾ ਬੁਖਾਰ ਜਾਂ ਸ਼ੁਸ਼ਕ ਫੀਵਰ ਜਿਹਨੂੰ ਆਪਾਂ ਮਿਲਕ ਫੀਵਰ ਕਹਿੰਦੇ, ਉਹ ਹੁੰਦਾ ਕਿਵੇਂ ਕਿ ਕੈਲਸ਼ੀਅਮ ਦੀ ਘਾਟ ਕਰਕੇ। ਇੱਕ ਕਿਸਾਨ ਭਰਾਵਾਂ ਵਿੱਚ ਇੱਕ ਬਹੁਤ ਬੜਾ ਮਿੱਥ ਹੈ ਕਿ ਇਸ ਟਾਈਮ ਆਪਾਂ ਪਸ਼ੂਆਂ ਨੂੰ ਕੈਲਸ਼ੀਅਮ ਦੇਣਾ ਬਿਲਕੁਲ ਬੰਦ ਕਰ ਦੇਣਾ, ਇਹ ਇੱਕ ਮਿੱਥ ਹੈ। ਪਸ਼ੂ ਦੀ ਕੈਲਸ਼ੀਅਮ ਦੀ ਇੱਕ ਲੋੜ ਹੁੰਦੀ, ਉਹ ਸਾਨੂੰ ਪੂਰੀ ਕਰਨੇ ਪੈਣੀ। ਦੂਜਾ, ਸਾਨੂੰ ਇਹਨਾਂ ਦੀ ਜਿਹੜੀ ਵੀ ਆਪਾਂ ਇਹਨਾਂ ਨੂੰ ਫੀਡ ਦਿੰਦੇ ਉਹਦੇ ਵਿੱਚ ਘੱਟ ਤੇ ਘੱਟ 0.45% ਕੈਲਸ਼ੀਅਮ ਹੋਣਾ ਚਾਹੀਦਾ, ਜਿਹਦੇ ਕਿ ਪੇਟ ਦੇ ਵਿੱਚ ਬੱਚੇ ਦੀ ਜਿਹੜੀਆਂ ਤੁਸੀਂ ਇਹ ਸੋਚ ਲਓ ਕੈਲਸ਼ੀਅਮ ਦੀ ਲੋੜਾਂ ਉਹ ਪੂਰੀਆਂ ਹੋ ਜਾਣੇ ਚਾਹੀਦੀਆਂ। ਸਾਨੂੰ ਦਿੱਕਤ ਇਹ ਆ ਗਈ ਕਿ ਜਦੋਂ ਮਿਲਕ ਫੀਵਰ ਹੁੰਦਾ ਕੈਲਸ਼ੀਅਮ ਦੀ ਘਾਟ ਕਰਕੇ, ਕਿਉਂਕਿ ਪਸ਼ੂ ਤੁਸੀਂ ਦੇਖ ਲਓ ਕਿ ਟ੍ਰਾਂਜੀਸ਼ਨ ਜਦੋਂ ਸੂਣ ਦੇ ਸਮਾਂ ਆਉਂਦਾ ਘੰਟਾ ਦੋ ਘੰਟੇ ਪਹਿਲੇ ਉਹ ਬਿਲਕੁਲ ਨਹੀਂ ਦੁੱਧ ਨਹੀਂ ਦਿੰਦਾ ਸੀ, ਬਿਲਕੁਲ ਗੱਭਣ ਸੀ, ਉਹਦੇ ਪੇਟ ਚ ਬੱਚਾ ਸੀ। ਜਦੋਂ ਘੰਟੇ ਦੋ ਘੰਟੇ ਬਾਅਦ ਸੂ ਗਿਆ ਤਾਂ ਉਹਦੇ ਪੇਟ ਚ ਹੁਣ ਬੱਚਾ ਨਹੀਂ, ਪਰ ਉਹਨੇ ਦੁੱਧ ਦੇਣਾ ਜਿਹਨੂੰ ਪਹਿਲਾਂ ਦੁੱਧ ਆਪਾਂ ਬੋਲੀ ਬਣਾ ਉਹ ਦੇਣਾ ਸ਼ੁਰੂ ਕਰਤੇ। ਜਿਹੜਾ ਇਹ ਬੋਲੀ ਹੈ ਉਹਦੇ ਵਿੱਚ ਤੁਸੀਂ ਇਹ ਦੇਖੋ ਕਿ ਗਲੂਕੋਸ, ਅਮਾਈਨੋ ਐਸਿਡ, ਕੈਲਸ਼ੀਅਮ ਦੀ ਮਾਤਰਾ ਦੁੱਧ ਦੇ ਨਾਲ 3-4 ਗੁਣਾ ਜ਼ਿਆਦਾ ਹੁੰਦੀ, ਤਾਂ ਇੱਕਦਮ ਪਸ਼ੂ ਦੇ ਸਰੀਰ ਰਾਹੀਂ ਇੰਨਾ ਸਾਰੇ ਗਲੂਕੋਜ਼, ਅਮਾਈਨੋ ਐਸਿਡ ਤੇ ਕੈਲਸ਼ੀਅਮ ਬਾਹਰੋਂ ਨਿਕਲ ਜਾਂਦਾ। ਤੇ ਜਦੋਂ ਸਭ ਤੋਂ ਜ਼ਿਆਦਾ ਕੈਲਸ਼ੀਅਮ ਜਿਹੜੀ ਸਾਡੇ ਸਰੀਰ ਚ ਚਾਹੀਦਾ ਉਹ ਚਾਹੀਦਾ ਸਾਨੂੰ ਸਰੀਰ ਦੀ ਜਿਹੜੀਆਂ ਸਾਰੀਆਂ ਤੁਸੀਂ ਇਹ ਸੋਚ ਲਓ ਫਿਜ਼ੀਓਲੋਜੀਕਲ ਪ੍ਰੋਸੈਸ ਹਨ, ਜੇ ਬਾਕੀ ਜੇਬ ਸਟਾਂ ਉਹਨਾਂ ਵਾਸਤੇ ਸਾਨੂੰ ਕੈਲਸ਼ੀਅਮ ਚਾਹੀਦਾ। ਜੇ ਸਾਰਾ ਕੈਲਸ਼ੀਅਮ ਬੋਲੇ ਰਹੋ ਜਾਂ ਦੁੱਧ ਰਹੋ ਬਾਹਰ ਹੀ ਆ ਜਾਓ ਤਾਂ ਪਸ਼ੂ ਨੂੰ ਜਿਹੜੀ ਕੈਲਸ਼ੀਅਮ ਦੀ ਖੁਰਾਕ ਹੈ ਉਹ ਜਿਹੜੇ ਆਪਾਂ ਡਾਇਟ ਤੇ ਦਿੰਦੇ ਉਹ ਪੂਰੀ ਨਹੀਂ ਹੁੰਦੀ। ਉਤੇ ਵੱਖਰੋ ਉਹਨੂੰ ਜਿਹੜਾ ਵਾਧੂ ਕੈਲਸ਼ੀਅਮ ਚਾਹੀਦਾ ਉਹ ਉਹਨੇ ਹੱਡੀਆਂ ਤੇ ਲੈਣਾ, ਇਸ ਵਾਸਤੇ ਉਹਨੂੰ ਪੈਰਾਥਾਇਰਾਇਡ ਹਾਰਮੋਨ ਤੇ ਵਿਟਾਮਿਨ D3 ਜੇ ਉਹ ਵਾਰਮ ਅਪ ਹੋਣੇ ਚਾਹੀਦੇ। ਤਾਂ ਜੇ ਉਹ ਵਾਰਮ ਅਪ ਨਹੀਂ ਹੋਏ, ਉਹ ਵਾਰਮ ਅਪ ਹੋਣ ਨੂੰ 2-3 ਦਿਨ ਲਾ ਦਿੰਦੇ ਜਿਹਦੇ ਕਰਕੇ ਸਰੀਰ ਦੇ ਪਸ਼ੂ ਦੇ ਸਰੀਰ ਦੇ ਵਿੱਚ ਕੈਲਸ਼ੀਅਮ ਦੀ ਘਾਟ ਹੋ ਜਾਂਦੀ, ਜਦੋਂ ਕੈਲਸ਼ੀਅਮ ਦੀ ਘਾਟ ਹੋ ਜਾਂਦੀ ਉਹਦੇ ਕਰਕੇ ਉਹਨੂੰ ਮਿਲਕ ਫੀਵਰ ਹੋ ਜਾਂਦਾ। ਇਸ ਤੋਂ ਬਚਣ ਲਈ ਸਾਨੂੰ ਪ੍ਰੀਵੈਂਸ਼ਨ ਕਰਨੇ ਪੈਣੇ, ਕਿਉਂਕਿ ਤੁਸੀਂ ਸੁਣਿਆ ਹੋਗਾ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਓਰ। ਤੇ ਜਿਹੜਾ ਸਾਨੂੰ ਸੂਣ ਦੇ ਸਮੇਂ ਜਿਹੜੀ ਕੈਲਸ਼ੀਅਮ ਦੀ ਘਾਟ ਹੋਣੀ ਉਹ ਤੇ ਬਚਾਵ ਲਈ ਸਾਨੂੰ ਕੀ ਕਰਨਾ ਪੈਣਾ, ਇਹਦੀ ਜਿਹੜੀ ਡਾਇਟ ਵਿੱਚ ਸਾਨੂੰ ਨੈਗੇਟਿਵ DCAD ਡਾਇਟ, DCAD ਕਿਸਾਨ ਵੀਰਾਂ ਨੇ ਸੁਣਿਆ ਹੋਣਾ, ਨੈਗੇਟਿਵ DCAD ਡਾਇਟ ਦੇਣੇ ਪੈਣੀ। ਇਹ ਨੈਗੇਟਿਵ DCAD ਡਾਇਟ ਹੁੰਦੀ ਕੀ ਹੈ, ਇਹਦੇ ਬਾਰੇ ਚ ਆਪਾਂ ਗੱਲ ਕਰਾਂਗੇ ਕਿ ਨੈਗੇਟਿਵ DCAD ਡਾਇਟ ਹੁੰਦੀ ਕਿ ਜਦੋਂ ਉਹਦੀ ਡਾਇਟ ਦੇ ਵਿੱਚ ਸੋਡੀਅਮ ਪੋਟਾਸ਼ੀਅਮ ਤੇ ਜ਼ਿਆਦਾ, ਕਲੋਰਾਈਡ ਤੇ ਸਲਫੇਟ ਦਾ ਜ਼ਿਆਦਾ ਮਾਤਰਾ ਹੁੰਦੀ ਹਨ। ਹੁੰਦਾ ਕੀ ਹੈ ਕਿ ਜਦੋਂ ਕਲੋਰਾਈਡ ਤੇ ਸਲਫੇਟ ਜ਼ਿਆਦਾ ਹੁੰਦੇ ਹਨ ਤਾਂ ਇਹ ਪਸ਼ੂ ਦੇ ਸਰੀਰ ਦੇ ਵਿੱਚ

0: ਇੱਕ ਕਸ਼ਾਰ ਤੁਸੀਂ ਕਸ਼ਾਰ ਯੁਕਤ ਕਰਕੇ ਉਹਨਾਂ ਦੇ ਜਿਹੜੀ ਹੱਡੀਆਂ 'ਚ ਉਹ ਜਿਹੜਾ ਪੈਰਾਥਾਇਰਾਇਡ ਹਾਰਮੋਨ ਹੈ ਵਿਟਾਮਿਨ D3 ਹੈ ਉਹਨਾਂ ਨੂੰ ਵਾਰਮ ਅਪ ਕਰ ਦਿੰਦਾ। ਆਪਾਂ ਗੱਲ ਕੀਤੀ ਕਿ ਉਹਨਾਂ ਦੀ ਫੀਡ ਦੇ ਵਿੱਚ 0.45% ਤੱਕ ਕੈਲਸ਼ੀਅਮ ਹੋਣਾ ਚਾਹੀਦਾ, ਉਹਦੀਆਂ ਲੋੜਾਂ ਪੂਰੀਆਂ ਹੋ ਜਾਣੀਆਂ ਨੇ ਉਹਦੇ ਨਾਲੋਂ, ਪਰ ਉਹ ਕੈਲਸ਼ੀਅਮ ਉਹਦੀ ਆਪਾਂ ਉਹ ਦੱਸਣਾ ਕਿ ਉਹਦੇ 0.45 ਨਾਲ ਉਹਦੀ ਜਿਹੜੀ ਕੈਲਸ਼ੀਅਮ ਦੀ ਲੋੜਾਂ ਪੂਰੀਆਂ ਨਹੀਂ ਹੁੰਦੀਆਂ, ਉਹਦੇ ਵਾਸਤੇ ਆਪਾਂ ਨੈਗੇਟਿਵ ਡੀਕੈਡ ਪਾਉਂਦੇ ਹਨ। ਉਸ ਵਾਸਤੇ ਕਿਸਾਨ ਵੀਰ ਆਪਣੀ ਜਿਹੜੀ ਡਾਇਟ ਨੂੰ ਹੈ ਉਹਦੇ ਵਿੱਚ ਥੋੜੀ ਜਿਹੀ ਚੇਂਜ ਕਰਨਾ ਬਹੁਤ ਜ਼ਰੂਰੀ ਹਨ, ਜਿਹਦੇ ਵਿੱਚ ਸਭ ਤੋਂ ਪਹਿਲਾਂ ਆ ਗਿਆ ਨਿਸ਼ਾਦਰ। ਪਸ਼ੂਆਂ ਨੂੰ ਨਿਸ਼ਾਦਰ ਦੇਣਾ ਆਪਾਂ ਸ਼ੁਰੂ ਕਰਨਾ ਹਫ਼ਤਾ ਦੋ ਹਫ਼ਤਾ ਪਹਿਲੇ, ਔਰ ਜਦੋਂ ਇਹ ਨਿਸ਼ਾਦਰ ਦੇਣਾ ਉਹਦੀ ਡੋਜ਼ ਜਿੱਦਾਂ ਆਪਾਂ ਬੋਲ ਦਿੰਦੇ ਕਿ 100 ਗ੍ਰਾਮ ਤੱਕ ਰੱਖਣੀ, ਪਰ ਕਿੰਨੇ ਪਸ਼ੂਆਂ ਚੋਂ ਵੱਧ ਘੱਟ ਵੀ ਹੋ ਸਕਦੀ, ਉਹਨੂੰ ਚੈੱਕ ਕਰਨ ਵਾਸਤੇ ਉਹਨਾਂ ਦੀ ਯੂਰਿਨ ਦੀ pH ਸਾਨੂੰ ਚੈੱਕ ਕਰਨੇ ਪੈਣੇ। ਯੂਰਿਨ ਦੀ pH ਜਿਹੀ ਹੈ ਉਹ 6 ਦੇ ਆਸ ਪਾਸ ਹੋਣੀ ਚਾਹੀਏ, ਉਹ ਜਾਂ ਉੱਤੇ ਘੱਟ ਹੋਣੀ ਚਾਹੀਏ, ਪਰ 5.5 ਦੇ ਥੱਲੇ ਨਾ ਹੋਵੇ। ਜੇ 5.5 ਦੇ ਥੱਲੇ ਹੋਵੇ ਇਹਦਾ ਮਤਲਬ ਕਿ ਬਹੁਤ ਜ਼ਿਆਦਾ ਤੁਸੀਂ ਇਹ ਕਰ ਲਓ ਕਿ ਐਸੀਡੋਸਿਸ ਹੋ ਚੁੱਕਾ, ਜਿਹੜਾ ਪਸ਼ੂ ਦੀ ਖਾਣ ਦੀ ਸਮਰੱਥਾ ਨੂੰ ਹੋਰ ਘਟਾ ਸਕਦਾ। ਸਾਨੂੰ ਇਹਨੂੰ 6 ਦੇ ਆਲੇ ਦੁਆਲੇ ਰੱਖਣਾ ਹੈ। ਜਦੋਂ ਆਪਾਂ ਨਿਸ਼ਾਦਰ ਪਸ਼ੂ ਨੂੰ ਦਿੰਦੇ ਆਪਾਂ ਸ਼ੁਰੂ ਕਰਨਾ 100 ਗ੍ਰਾਮ ਤੇ, ਜੇ ਆਪਾਂ 2-3 ਦਿਨ ਦੇ ਬਾਅਦ ਉਹਦੀ ਜਿਹੜੀ ਯੂਰਿਨ ਦੀ pH ਹੈ ਉਹ ਘਟ ਜਾਣੀ, ਉਹ ਜਿਹੜੀ 6-6 ਦੇ ਆਸ ਪਾਸ ਆ ਜਾਣੀ ਚਾਹੀਦੀ। ਜੇ ਉਹ 6 ਤੇ ਉੱਤੇ ਹੈ ਤਾਂ ਸਾਨੂੰ ਥੋੜੀ ਜਿਹੀ ਡੋਜ਼ ਵਧਾਉਣੀ ਪੈਣੀ, ਜੇ ਉਹ 5.5 ਦੇ ਆਸ ਪਾਸ ਹੈ ਉੱਤੇ ਵੀ ਥੱਲੇ ਜਾਂਦੀ ਪਈ ਤਾਂ ਸਾਨੂੰ ਥੋੜੀ ਜਿਹੀ ਡੋਜ਼ ਘਟਾਉਣੀ ਪੈਣੀ। ਇਹ ਕਿਸਾਨ ਵੀਰਾਂ ਨੂੰ ਦੇਖਣੇ ਪੈਣਾ ਆਪਣੇ ਉੱਤੇ। ਹੁਣ ਜਦੋਂ ਆਪਾਂ ਗੱਲ ਕੀਤੀ ਨੈਗੇਟਿਵ ਡੀਕੈਡ ਦੀ, ਇਹਦਾ ਇੱਕ ਤਾਂ ਅਮੋਨੀਅਮ ਕਲੋਰਾਈਡ ਹੋ ਗਿਆ ਆਪਾਂ ਗੱਲ ਕੀਤੀ ਸੀ, ਇਹ ਜੇ ਹੈ ਇਹ ਦੋ ਚੀਜ਼ਾਂ ਦਾ ਜੋੜ ਹੈਗਾ ਸੋਡੀਅਮ ਪੋਟਾਸ਼ੀਅਮ ਦਾ, ਜਿਹਨੂੰ ਆਪਾਂ ਮਾਈਨਸ ਕਰਦੇ ਕਲੋਰਾਈਡ ਤੇ ਸਲਫਰਤ ਵਿੱਚੋਂ। ਹੁਣ ਆਪਾਂ ਜਦੋਂ ਅਮੋਨੀਅਮ ਕਲੋਰਾਈਡ ਦਿੰਦੇ ਉਹ ਕਲੋਰਾਈਡ ਨੂੰ ਵਧਾ ਦਿੰਦਾ, ਪਰ ਜਿਹੜੇ ਪਸ਼ੂਆਂ ਦੀਆਂ ਕੁਛ ਫੀਡਾਂ ਹੁੰਦੀਆਂ ਜਾਂ ਕੁਛ ਤੁਸੀਂ ਇਹ ਦੇਖ ਲਓ ਚੀਜ਼ਾਂ ਹੁੰਦੀਆਂ ਉਹਨਾਂ ਵਿੱਚ ਪੋਟਾਸ਼ੀਅਮ ਬਹੁਤ ਜ਼ਿਆਦਾ ਹੁੰਦਾ, ਉਹ ਚੀਜ਼ਾਂ ਇਸ ਸਮੇਂ ਸਾਨੂੰ ਬਹੁਤ ਸਾਵਧਾਨੀ ਨਾਲ ਵਰਤਣੀ, ਜਿਹਦੇ ਵਿੱਚ ਸਭ ਤੋਂ ਵੱਧ ਹੋਏ ਸੀਰਾ, ਸੀਰਾ ਜਿਹਨੂੰ ਮੋਲਾਸਿਸ ਵੀ ਬੋਲਦੇ, ਉਹਦੇ ਵਿੱਚ 5% ਤੱਕ ਪੋਟਾਸ਼ੀਅਮ ਹੁੰਦਾ। ਜੇ ਇਸ ਟ੍ਰਾਂਜੀਸ਼ਨ ਫੀਡ 'ਚ ਆਪਾਂ ਸੀਰਾ ਵਰਤਾਂਗੇ ਤਾਂ ਉਹ ਪੋਟਾਸ਼ੀਅਮ ਵਧਾਊਗਾ, ਪੋਟਾਸ਼ੀਅਮ ਵਧਾਊਗਾ ਤਾਂ ਜਿਹੜਾ ਆਪਾਂ ਨੈਗੇਟਿਵ ਡੀਕੈਡ ਕਰਨਾ ਉਹ ਨੈਗੇਟਿਵ ਨਾ ਹੋ ਕੇ ਪੋਜ਼ਿਟਿਵ ਹੋ ਜਾਊਗਾ। ਤਾਂ ਜਿਹੜੇ ਵੀ ਸਾਡੇ ਟ੍ਰਾਂਜੀਸ਼ਨ ਫੀਡ ਕਿਸਾਨ ਭਰਾਵਾਂ ਨੇ ਬਣਾਉਣਾ ਉਹਨਾਂ ਦੇ ਵਿੱਚ ਸੀਰਾ ਨਾ ਵਰਤੋ, ਇੱਕ ਗੱਲ। ਦੂਜੀ ਗੱਲ ਸਾਡੀ ਇਹ ਹੋ ਗਈ ਕਿ ਜਦੋਂ ਸੀਰਾ ਨਹੀਂ ਵਰਤਣਾ, ਫਿਰ ਇੱਕ ਤੁਸੀਂ ਇਹ ਸੋਚ ਲਓ ਕਿ ਕਈ ਕਿਸਾਨ ਵੀਰ ਬੋਲਦੇ ਵੀ ਕਿਹਨਾਂ ਨੂੰ ਸੁਝਾਅ ਦਿੱਤਾ ਜਾਵੇ ਕਿ ਬਰਸੀਮ ਵੀ ਨਹੀਂ ਵਰਤਣੀ ਜਿਹੜੀ ਸਾਡੀ ਸਰਦੀ ਦੇ ਮੌਸਮ ਦੇ ਵਿੱਚ ਹੁੰਦੀ ਹੈ। ਹਾਂ, ਬਰਸੀਮ ਦੇ ਵਿੱਚ ਵੀ ਵਾਧੂ ਪੋਟਾਸ਼ੀਅਮ ਹੁੰਦਾ ਹੈ, ਉਹਨੂੰ ਵੀ ਆਪਾਂ ਬਹੁਤ ਧਿਆਨ ਨਾਲ ਵਰਤਣਾ ਹੈਗਾ। ਤਾਂ ਦੂਜੀ ਗੱਲ ਵੀ ਜਦੋਂ ਵੀ ਤੁਹਾਨੂੰ ਕੋਈ ਹੋਰ ਚੀਜ਼ ਪਤਾ ਲੱਗਦੀ ਜਿਹਦੇ ਵਿੱਚ ਪੋਟਾਸ਼ੀਅਮ ਜ਼ਿਆਦਾ ਹੁੰਦਾ, ਸਾਨੂੰ ਉਹ ਚੀਜ਼ਾਂ ਵੀ ਬਹੁਤ ਘੱਟ ਵਰਤਣੀਆਂ ਹੈਗੀਆਂ। ਇੱਕ ਜਿਹੜਾ ਆਪਾਂ ਪਸ਼ੂ ਦੀ ਫੀਡ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਖਾਣਾ ਕਿਤਨਾ, ਇਸ ਤੁਸੀਂ ਇਹ ਸੋਚ ਲਓ ਟ੍ਰਾਂਜੀਸ਼ਨ ਪੀਰੀਅਡ ਦੇ ਟਾਈਮ 'ਚ ਜਾਂ ਸੌਣ ਦੇ ਸਮੇਂ ਆਪਾਂ ਗੱਲ ਪਹਿਲੇ ਗੱਲ ਕੀਤੀ ਕਿ ਉਹਨੂੰ ਖਾਣ ਦੀ ਸਮਰੱਥਾ ਘੱਟ ਜਾਂਦੀ, ਘੱਟ ਤੇ ਘੱਟ 10-12 ਕਿਲੋ ਰਹਿ ਜਾਂਦੀ ਜਿਹੜਾ ਆਪਾਂ 18-20 ਕਿਲੋ ਖਾਂਦਾ ਪਸ਼ੂ। ਤੁਸੀਂ ਇਹ ਸੋਚ ਲਓ 30-50% ਉਹਦੀ ਖਾਣ ਦੀ ਸਮਰੱਥਾ ਘੱਟ ਜਾਂਦੀ। ਤਾਂ ਜੇ ਆਪਾਂ ਪਸ਼ੂ ਨੂੰ ਫੀਡ ਪਾਉਣੀ ਇਸ ਟਾਈਮ ਤੋਂ ਉਹ ਕਿਵੇਂ ਦੀ ਹੋਵੇ ਤਾਂ ਆਪਾਂ ਉਹਨੂੰ ਚਾਰ ਜਿਹੜਾ ਹੁੰਦਾ ਮੱਕੀ ਦਾ ਉਹ ਆਪਾਂ ਪਾ ਸਕਦੇ ਹਾਂ 18-18 ਕਿਲੋ, ਜਿਹੜਾ ਸਾਡਾ ਤੁਹਾਡੀ ਤੂੜੀ ਹੈ ਉਹ 2 ਕਿਲੋ ਤੱਕ ਪਾ ਲਓ, ਜਿਹੜੀ ਆਪਾਂ ਫੀਡ ਬਣਾਉਣੀ ਉਹ 4 ਕਿਲੋ ਤੱਕ ਰੱਖੇ। ਹੁਣ ਜਿਹੜੀ 4 ਕਿਲੋ ਆਪਾਂ ਫੀਡ ਬਣਾਉਣੀ ਉਹਦੇ ਵਿੱਚ ਕੀ ਕੀ ਵਰਤੀ, ਪਹਿਲੇ ਤਾਂ ਆਪਾਂ ਗੱਲ ਕਰਤੀ ਕਿ ਇੱਕ ਤਾਂ ਅਮੋਨੀਅਮ ਕਲੋਰਾਈਡ ਟੋਪ ਡੈਸਕ ਨਾ, ਮਤਲਬ ਉੱਤੋਂ ਤੋਂ ਦੇਣਾ ਫੀਡ 'ਚ ਨਹੀਂ ਪਾਉਣਾ। ਦੂਜੀ ਗੱਲ ਹੋ ਗਈ ਜੇ ਤੁਸੀਂ ਫੀਡ 'ਚ ਵਰਤਦੇ ਪਏ ਹੋ ਤਾਂ ਇਹ ਫੀਡ ਸਾਨੂੰ ਜਿਸ ਦਿਨ ਪਸ਼ੂ ਸੂ ਜਾਂਦਾ ਉਸ ਦਿਨ ਬੰਦ ਕਰਨੇ ਪੈਣੀ, ਔਰ ਕਦੇ ਵੀ ਪਸ਼ੂ ਦੀ ਜਿਹੜੀ ਫੀਡ ਹੁੰਦੀ ਹੈ ਉਹਨੂੰ ਸਡਨ ਚੇਂਜ ਨਹੀਂ ਕਰਨਾ ਹੁੰਦਾ, ਉਹਦੇ ਵਿੱਚ ਆਪਾਂ ਥੋੜੀ ਦੇਰ 'ਚ ਗੱਲ ਕਰਦੇ ਹਾਂ। ਤਾਂ ਆਪਾਂ ਗੱਲ ਕੀਤੀ ਕਿ ਜੀ 4 ਕਿਲੋ ਵੰਡ ਪਾਣੀ, ਜਿਹੜੀ 4 ਕਿਲੋ ਵੰਡ ਪਾਣੀ ਉਹਦੇ ਵਿੱਚ ਤੁਸੀਂ ਨਾਜ ਜਿਹੜਾ ਉੱਚ ਐਨਰਜੀ ਵਾਲਾ ਜਿੱਦਾਂ ਮੱਕੀ ਹੋ ਗਈ ਉਹ 37 ਕਿਲੋ ਤੱਕ 37% ਤੱਕ ਪਾ ਸਕਦੇ ਹਨ, ਜਿਹੜੀ ਸੋਇਆ DOC ਹੈਗੀ ਮਸਟਰਡ DOC ਹੈਗੀ ਉਹ 40-45% ਤੱਕ ਪਾ ਸਕਦੇ ਹਨ, ਹੋਰ ਜਿਹੜੇ ਆਪਾਂ ਪਹਿਲੇ ਵੀ ਗੱਲ ਕੀਤੀ ਸੀ ਕਿ ਮਿਥਿਆਨਿਨ ਕੋਲੀਨ ਬਾਈਪਾਸ ਫੈਟ ਇਹ ਸਾਰੀਆਂ ਚੀਜ਼ਾਂ ਤੇ ਤੁਸੀਂ ਟਰੇਸ ਮਿਨਰਲ ਤੇ ਮਿਨਰਲ ਉਹ ਸਾਡੇ ਪਸ਼ੂਆਂ ਨੂੰ ਦੇਣੇ ਪੈਣੇ। ਇਹਨਾਂ ਸਭ ਨੂੰ ਰਲਾ ਕੇ ਆਪਾਂ 100 ਕੁਇੰਟਲ ਦੀ ਫੀਡ ਬਣਾ ਲਈਏ ਤੇ ਪਸ਼ੂ ਨੂੰ ਚਾਰੇ। ਹੁਣ ਆਪਾਂ ਗੱਲ ਕੀਤੀ ਸੀ ਕਿ ਜਿਹੜੇ ਪਸ਼ੂ ਹੈ ਉਹਨਾਂ ਦੀ ਫੀਡ 'ਚ ਸਡਨ ਚੇਂਜ ਨਹੀਂ ਕਰਨਾ, ਮਤਲਬ ਕੀ ਹੈ ਕਿ ਜਿਹੜੇ ਪਸ਼ੂ ਦੇ ਪੇਟ ਦੇ ਵਿੱਚ ਜਿਹਨੂੰ ਆਪਾਂ ਰਿਮਨ ਬੋਲਦੇ ਉਹਦੇ ਵਿੱਚ ਜਿਹੜੇ ਤੁਸੀਂ ਇਹ ਸੋਚ ਲਓ ਮਾਈਕਰੋਬ ਕੀਟਾਣੂ ਜੀਵਾਣੂ ਹੁੰਦੇ ਹਨ ਉਹ ਜੇ ਹੈ ਜੇ ਤੁਸੀਂ ਚੰਗੀ ਖੁਰਾਕ ਦਿਓਗੇ ਤਾਂ ਅੱਡ ਹੁੰਦੇ ਹਨ, ਜੇ ਤੁਸੀਂ ਥੋੜੀ ਮਾੜੀ ਖੁਰਾਕ ਦੇਣ ਤਾਂ ਅੱਡ ਹੁੰਦੇ ਹਨ। ਜਦੋਂ ਪਸ਼ੂ ਡਰਾਈ ਪੀਰੀਅਡ 'ਚ ਜਾਂਦਾ ਆਪਾਂ ਉਹਨਾਂ ਨੂੰ ਵੰਡ ਦੇਣਾ ਬਹੁਤ ਘਟਾ ਦਿੰਦੇ ਹਨ, ਉਹਦੇ ਕਰਕੇ ਆ ਉਹਦੀ ਫੀਡ 'ਚ ਆਪਾਂ ਜਿਹੜੀ ਤੁਸੀਂ ਇਹ ਸੋਚ ਲਓ ਰਫੇ ਜੈ ਤੂੜੀ ਹੈ ਉਹ ਜ਼ਿਆਦਾ ਵਧਾ ਦੇਣ, ਤੇ ਜਿਹੜੇ ਉਹਦੀ ਰਿਊਮਨ ਦੇ ਮਾਈਕਰੋਬ ਦੀ ਬਣਾਵਟ ਹੈ ਉਹ ਕੁਛ ਅੱਡ ਹੁੰਦੀ ਹਨ। ਜੇ ਤੁਸੀਂ ਇਕਦਮ ਉਹਨੂੰ ਚੇਂਜ ਕਰਾਂਗੇ ਤਾਂ ਪਸ਼ੂ ਉਸ ਖੁਰਾਕ ਨੂੰ ਪਚਾ ਨਹੀਂ ਪਾਊਗਾ, ਤਾਂ ਜਿਹੜੀ ਆਪਾਂ ਫੀਡ ਬਣਾਉਂਦੇ ਪਏ ਉਹਦੇ ਨੁਕਸਾਨ ਹੋ ਜੂਗੇ। ਜੇ ਆਪਾਂ ਜਿੱਦਾਂ ਹੁਣ ਟ੍ਰਾਂਜੀਸ਼ਨ ਪੀਰੀਅਡ 'ਚ ਆਪਾਂ ਗੱਲ ਕੀਤੀ ਅਮੋਨੀਅਮ ਕਲੋਰਾਈਡ ਨਿਸ਼ਾਦਰ ਦੀ, ਉਹ ਨਿਸ਼ਾਦਰ ਜਿਹਾ ਜਿਸ ਦਿਨ ਪਸ਼ੂ ਸੂ ਜਾਂਦਾ ਉਸ ਦਿਨ ਸਾਨੂੰ ਖਤਮ ਬੰਦ ਕਰਨਾ ਪੈਣਾ, ਉਹ ਪਸ਼ੂਆਂ ਨੂੰ ਨਹੀਂ ਦੇਣਾ, ਕਿਉਂਕਿ ਇਹ ਜੇ ਆਪਾਂ ਦੇਵਾਂਗੇ ਤਾਂ ਇਹਦੇ ਜੇ ਤੁਹਾਨੂੰ ਹਾਰਮਫੁਲ ਇਫੈਕਟ ਮਿਲਦੇ ਹਨ ਤਾਂ ਆਪਾਂ ਇਸ ਫੀਡ ਨੂੰ ਇਸ ਦਿਨ ਬੰਦ ਕਰਕੇ ਨਹੀਂ ਫੀਡ ਦੇਣੀ। ਬਟ ਜਦੋਂ ਆਪਾਂ ਨਿਸ਼ਾਦਰ ਟੌਪ ਡ੍ਰੈਸ ਕਰਦੇ ਹਾਂ ਤਾਂ ਸਾਨੂੰ ਉਹ ਵੀ ਬੰਦ ਕਰਨਾ, ਜਿਹੜੀ ਟ੍ਰਾਂਜੀਸ਼ਨ ਫੀਡ ਹੈ ਉਹ ਆਪਾਂ 4-5 ਦਿਨ ਹੋਰ ਚਲਾ ਸਕਦੇ, ਹੌਲੀ ਹੌਲੀ ਜਿਹੜੀ ਆਪਣੀ ਫਰੈਸ਼ ਕਾਊ ਦੀ ਫੀਡ ਹੈ ਉਹ ਆਪਾਂ ਸ਼ੁਰੂ ਕਰਨੀ ਹੈ। ਤੇ ਦੂਜੀ ਗੱਲ ਆ ਗਈ ਜੀ ਜਿਹੜੇ ਟ੍ਰਾਂਜੀਸ਼ਨ ਫੀਡ ਚ ਆਪਾਂ ਮਾਰਕੀਟ ਚ ਜਾਈਏ ਬਹੁਤ ਜ਼ਿਆਦਾ ਐਡਿਟਿਵ ਹਨ, ਬਹੁਤ ਜ਼ਿਆਦਾ ਫੀਡ ਐਡਿਟਿਵ ਹਨ, ਕਿਹੜੇ ਕਿਹੜੇ ਵਰਤੇ ਬੀਟੇਨ ਹੈ, ਕਾਰਨੇਟਿਨ ਹੈ, ਤੁਸੀਂ ਉਹ ਦੇਖੋ ਮਿਥਾਇਲ ਕੋਬਾਲਾ ਬਾਇਓਟਿਨ ਹੈ, ਨਿਆਸਿਨ ਹੈ, ਫਿਰ ਕੋਲੀਨ ਹੈ, ਤਾਂ ਇਹਨਾਂ ਸਭ ਨੂੰ ਆਪਾਂ ਵਰਤਣਾ ਹੈਗਾ ਜਿਹੜੇ ਉਹ ਵਧੇਰੇ ਦੁੱਧ ਵਾਲੇ ਹਨ। ਪਰ 4 ਜਿਹੜੇ ਸਾਡੇ ਐਡਿਟਿਵ ਹੈ ਉਹ ਜਿਹੜੇ ਬਹੁਤ ਜ਼ਰੂਰੀ ਹਨ ਜੋ ਸਾਨੂੰ ਸੂਣ ਤੇ ਪਹਿਲੇ ਪਸ਼ੂਆਂ ਨੂੰ ਜ਼ਰੂਰ ਦੇਣੇ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਉਹਦੇ ਵਿੱਚ ਸਭ ਤੋਂ ਪਹਿਲਾਂ ਆ ਗਿਆ ਕਿ ਨੈਗੇਟਿਵ ਡੀਸੀਏਡੀ ਡਾਇਟ ਜਦੋਂ ਆਪਾਂ ਬਣਾਉਣੀ ਤਾਂ ਮੈਗਨੀਸ਼ੀਅਮ ਕਲੋਰਾਈਡ ਮੈਗਨੀਸ਼ੀਅਮ ਸਲਫੇਟ ਵੀ ਆਪਾਂ ਵਰਤ ਸਕਦੇ ਹਾਂ। ਦੂਜਾ ਆ ਗਿਆ ਵੀ ਆਪਾਂ ਐਨਰਜੀ ਦੀ ਗੱਲ ਕੀਤੀ ਸੀ ਕਿ ਜਿਹੜੀ ਐਨਰਜੀ ਦੀ ਘਾਟ ਹੋ ਜਾਂਦੀ ਤਾਂ ਐਨਰਜੀ ਵਾਸਤੇ ਮਾਰਕੀਟ ਚ ਗਲਿਸਰੋਲ, ਪ੍ਰੋਪਾਇਲਿਨ ਗਲਾਈਕੋਲ ਇਹ ਸਾਰੇ ਚੀਜ਼ਾਂ ਆਉਂਦੀਆਂ, ਉਹ ਵੀ ਆਪਾਂ ਪਸ਼ੂ ਦੀ ਖੁਰਾਕ ਚ ਵਰਤਣੇ ਹਨ। ਤੀਜਾ ਸਾਡਾ ਆ ਗਿਆ ਕੋਲੀਨ, ਜਿਹੜੀ ਪਸ਼ੂ ਦੇ ਲੀਵਰ ਨੂੰ ਸਟਰੋਂਗ ਬਣਾਉਣ ਵਾਸਤੇ ਚਾਹੀਦਾ ਹੁੰਦਾ, ਤੇ ਆ ਗਿਆ ਮਿਥਿਓਨਿਨ, ਇਹ ਚੀਜ਼ਾਂ ਜ਼ਰੂਰ ਆਪਾਂ ਵਰਤਣੀਆਂ। ਜੇ ਹੋਰ ਤੁਸੀਂ ਵਰਤ ਸਕਦੇ ਤਾਂ ਇੱਕ ਨਿਆਸਿਨ ਜ਼ਰੂਰ ਵਰਤੋ, ਬਾਇਓਟਿਨ ਜ਼ਰੂਰ ਵਰਤੋ, ਪਰ ਇਹ ਸਾਰੇ ਦੇ ਸਾਰੇ ਰਿਊਮਨ ਬਾਈਪਾਸ ਫਾਰਮ ਚ ਹੋਣੇ ਚਾਹੀਦੇ, ਕਿਉਂਕਿ ਅਗਰ ਇਹ ਰਿਊਮਨ ਚ ਡਿਗਰੇਡ ਹੋ ਗਏ ਤਾਂ ਸਾਨੂੰ ਇਹਨਾਂ ਦਾ ਜਿਹੜਾ ਫਾਇਦਾ ਮਿਲਣਾ ਉਹ ਉਨਾ ਫਾਇਦਾ ਨਹੀਂ ਮਿਲੂਗਾ ਜਿਤਨਾ ਸਾਨੂੰ ਬਾਈਪਾਸ ਨਿਊਟ੍ਰੀਨ ਵਰਤਣੇ ਤੇ ਹੋਣਾ ਚਾਹੀਦਾ। ਦੂਜੀ ਗੱਲ, ਇਸ ਟਾਈਮ ਚ ਬਹੁਤ ਕਿਸਾਨ ਵੀਰ ਜੇ ਆਪਣੇ ਪਸ਼ੂਆਂ ਨੂੰ ਤੇਲ ਦਿੰਦੇ ਹਨ, ਕਈ ਕਿਸਾਨ ਵੀਰਾਂ ਦਾ ਫੋਨ ਸਾਡੇ ਤੋਂ ਸਵਾਲ ਹੁੰਦਾ ਵੀ ਆਪਾਂ ਤਾਂ ਪਸ਼ੂਆਂ ਨੂੰ ਤੇਲ ਦਿੰਦੇ ਪਏ, ਉਹ ਦੇਣਾ ਸਹੀ ਹੈ ਕਿ ਨਹੀਂ ਸਹੀ ਹੈ? ਜਿਹੜਾ ਦੇਣਾ ਨਹੀਂ ਦੇਣਾ ਇਹ ਡਿਪੈਂਡ ਕਰਦਾ ਪਸ਼ੂ ਨੂੰ ਆਪਾਂ ਕਿੱਦਾਂ ਆਮ ਪਹਿਲੇ ਤੇ ਖਵਾਉਂਦੇ। ਜੇ ਉਹਨਾਂ ਨੂੰ ਤੂੜੀ, ਜੇ ਤੁਸੀਂ ਉਹ ਕਰ ਲਓ ਜਿੱਦਾਂ ਆਪਾਂ ਪਿੱਛੇ ਵੰਡ ਬਣਾਏ, ਜੇ ਉਹ ਵੰਡ ਨਹੀਂ ਦਿੰਦੇ ਤਾਂ ਇਹ ਤੇਲ ਦੇ ਸਕਦੇ ਹਨ, ਪਰ ਦੇਣਾ 100 ml ਤੋਂ ਘੱਟ, ਜ਼ਿਆਦਾ ਨਹੀਂ। ਜੇ 100 ml ਤੇ ਘੱਟ ਦਊ ਜ਼ਿਆਦਾ ਦਊਗੇ ਤਾਂ ਉਹ ਤੇ ਉਹਦੇ ਪੇਟ ਦੇ ਜਿਹੜੇ ਜੀਵਾਣੂ ਕੀਟਾਣੂ ਆਪਾਂ ਗੱਲ ਕੀਤੇ ਸੀ ਉਹਨਾਂ ਤੇ ਨੈਗੇਟਿਵ ਇਫੈਕਟ ਹੋਊਗਾ, ਉਹ ਨੈਗੇਟਿਵ ਇਫੈਕਟ ਕਰਕੇ ਪਸ਼ੂ ਜਿਹਾ ਖਾਣਾ ਛੱਡ ਸਕਦੇ, ਔਰ ਜਿੱਥੇ ਸਾਨੂੰ ਪੋਜ਼ਿਟਿਵ ਇਫੈਕਟ ਮਿਲਣੇ ਸੀ ਉੱਥੇ ਸਾਨੂੰ ਨੈਗੇਟਿਵ ਇਫੈਕਟ ਮਿਲ ਜਾਣਗੇ। ਦੂਜਾ ਆਇਆ ਕਿ ਕਈ ਪਸ਼ੂ ਇਸ ਟਾਈਮ ਤੇ ਦਲੀਆ ਕਾੜਾ ਉਹ ਦਿੰਦੇ ਹਨ, ਤਾਂ ਉਹ ਦੇਣੇ ਚਾਹੀਦੇ ਕਿ ਨਹੀਂ ਦੇਣੇ ਚਾਹੀਦੇ? ਉਹਦਾ ਨੁਕਸਾਨ ਹੈ ਕਿ ਫਾਇਦਾ ਹੈ? ਜਿੱਦਾਂ ਆਪਾਂ ਕਾੜੇ ਦੀ ਗੱਲ ਕਰਦੇ ਤਾਂ ਉਹ ਉਸ ਕਾੜੇ ਦੇ ਵਿੱਚ ਗੁੜ ਜ਼ਿਆਦਾ ਵਰਤਦੇ ਹਨ ਜਾਂ ਫਿਰ ਤੁਸੀਂ ਨਾਜ ਵਰਤਦੇ ਹਨ, ਤਾਂ ਉਹ ਦੇਣਾ ਜੇ ਆਪਾਂ ਉਹਨੂੰ ਇੱਕ ਕੁਆਂਟਿਟੀ ਦੇ ਵਿੱਚ, ਇੱਕ ਲਿਮਿਟਿਡ ਕੁਆਂਟਿਟੀ ਦੇ ਵਿੱਚ ਦੇਈਏ, ਜਿੱਦਾਂ ਆਪਾਂ ਗੁੜ ਦੀ ਗੱਲ ਕੀਤੀ, ਗੁੜ ਇੱਕ ਐਨਰਜੀ ਦਾ ਵਧੀਆ ਸੋਰਸ ਹੁੰਦਾ ਹਨ, ਤਾਂ ਜਦੋਂ ਆਪਾਂ ਗੁੜ ਦੇਵਾਂਗੇ ਤਾਂ ਉਹਨੂੰ ਐਨਰਜੀ ਮਿਲੂਗੀ, ਜਿਹੜੀ ਉਹਦੇ ਤੇ ਨੈਗੇਟਿਵ ਐਨਰਜੀ ਬੈਲੈਂਸ ਹੈ ਉਹਨੂੰ ਉਹ ਘੱਟ ਕਰ ਸਕਦਾ, ਪਰ ਉਹ ਦੇਣਾ 250 ਗ੍ਰਾਮ ਤੋਂ ਤੱਕ, ਉਹ ਤੇ ਜ਼ਿਆਦਾ ਨਹੀਂ ਦੇਣਾ। ਜੇ ਤੁਸੀਂ ਨਾਜ ਵਰਤ ਦੇਵੇ, ਗੁੜ ਵਰਤ ਦੇਵੇ, ਨਾਲੇ ਤੁਸੀਂ ਕੈਲਸ਼ੀਅਮ ਵੀ ਜ਼ਰੂਰ ਵਰਤੋ, ਕਿਉਂਕਿ ਕੈਲਸ਼ੀਅਮ ਦੀ ਵਰਤੋਂ ਕਰਕੇ ਆਪਾਂ ਪਹਿਲੇ ਵੀ ਗੱਲ ਕੀਤੀ ਸੀ ਕਿ ਪਸ਼ੂ ਦੀ ਜਿਹੜੀ ਜਦੋਂ ਉਹ ਦੁੱਧ ਦਿੰਦਾ ਜਾਂ ਬੋਲੇ ਦਿੰਦਾ ਉਹਦੇ ਵਿੱਚ ਕੈਲਸ਼ੀਅਮ ਜਿਹੜਾ ਨਿਕਲਦਾ ਸਰੀਰ ਤੇ ਰਾਹੀਂ ਉਹ 4-5 ਗੁਣਾ ਵਾਧੂ ਨਿਕਲਦਾ, ਜਿਹਨੂੰ ਉਹਨੂੰ ਪੂਰਾ ਕਰਨ ਵਾਸਤੇ ਉਹਦੀ ਖੁਦ ਖੁਰਾਕ ਦੇ ਵਿੱਚ ਸਾਨੂੰ ਕੈਲਸ਼ੀਅਮ ਵਧਾਉਣਾ ਪੈਣਾ। ਜੇ ਆਪਾਂ ਓਵਰਆਲ ਇਸ ਟ੍ਰਾਂਜੀਸ਼ਨ ਫੀਡ ਨੂੰ ਸਮਰਾਈਜ਼ ਕਰੀਏ ਤਾਂ ਇਹਦੇ ਵਿੱਚ ਸਾਨੂੰ ਪਸ਼ੂਆਂ ਦਾ ਬਹੁਤੇ ਹੀ ਚੰਗਾ ਖਿਆਲ ਰੱਖਣਾ ਪੈਣਾ ਤਾਂ ਕਿ ਜਿਹੜਾ ਸਾਡਾ ਆਉਣ ਵਾਲਾ ਸੂਆ ਹੈ ਉਹ ਵਾਧੂ ਹੋਵੇ। ਜੇ ਇਸ ਦੌਰਾਨ ਕੋਈ ਪਸ਼ੂ ਨੂੰ ਬਿਮਾਰੀ ਹੋ ਜਾਂਦੀ ਜਿੱਦਾਂ ਕਿ ਮਿਲਕ ਫੀਵਰ ਹੋ ਗਿਆ ਤਾਂ ਸਾਨੂੰ ਬਹੁਤ ਨੁਕਸਾਨ ਹੋਣਾ। ਉਹਨਾਂ ਸਭ ਤੋਂ ਬਚਾਉਣੇ ਵਾਸਤੇ ਸਾਨੂੰ ਸਭ ਤੋਂ ਪਹਿਲੇ ਨੈਗੇਟਿਵ ਡੀਸੀਏਡੀ ਡਾਇਟ ਦੇਣਾ, ਜਿਹਦੇ ਵਾਸਤੇ ਸਾਡੇ ਕੋਲ ਨਿਸ਼ਾਦਰ ਹੈ। ਇੱਕ ਵੱਡੀ ਗੱਲ ਆਪਾਂ ਭੁੱਲ ਗਏ ਥੋੜੀ ਜਿਹੀ ਕਿ ਜਦੋਂ ਆਪਾਂ ਫੀਡ ਵਰਤਦੇ ਹਨ, ਵੰਡ ਵਰਤਦੇ ਹਨ, ਉਹਦੇ ਵਿੱਚ ਆਪਾਂ ਬਫਰ ਜਿਹਨੂੰ ਮਿੱਠਾ ਸੋਡਾ ਬੋਲਦੇ ਉਹਨੂੰ ਵਰਤਦੇ ਹਨ। ਤਾਂ ਆਪਾਂ ਗੱਲ ਕੀਤੀ ਸੀ ਜਿਹੜਾ ਡੀਸੀਡੀ ਹੁੰਦਾ ਉਹ ਪੋਟਾਸ਼ੀਅਮ ਤੇ ਸੋਡੀਅਮ ਦਾ ਜਿਹੜਾ ਜੋੜ ਹੁੰਦਾ ਉਹਨੂੰ ਆਪਾਂ ਕਲੋਰਾਈਡ ਤੇ ਸਲਫੇਟ ਤੇ ਘਟਾਉਂਦੇ, ਜਿਹੜਾ ਸੋਡੀਅਮ ਬਾਈਕਾਰਬੋਨੇਟ ਹੈ ਉਹ ਸੋਡੀਅਮ ਦਾ ਸੋਰਸ ਹੋ ਜਾਂਦਾ। ਉਹਦੇ ਵਾਸਤੇ ਹੁਣ ਆਪਾਂ ਇੱਥੇ ਕਿਆ ਕਰਨਾ ਕਿ ਜਿਹੜਾ ਮਿੱਠਾ ਸੋਡਾ ਹੈ, ਸੋਡੀਅਮ ਬਾਈਕਾਰਬੋਨੇਟ ਹੈ, ਇਹਦੇ ਬਦਲੇ ਸਾਨੂੰ ਮੈਗਨੀਸ਼ੀਅਮ ਆਕਸਾਈਡ ਘੱਟ ਤੋਂ ਘੱਟ ਫੀਡ ਚ 0.5% ਜੇ 1/2 ਕਿਲੋ ਤੱਕ ਵਰਤੀਏ ਕੁਇੰਟਲ ਫੀਡ ਵਿੱਚ ਤਾਂ ਸਾਨੂੰ ਬਹੁਤ ਚੰਗਾ ਰਹਿਣਾ। ਹੋਰ ਜਿਹੜੇ ਸੋਰਸ ਹੁੰਦੇ ਨੈਗੇਟਿਵ ਡੀਸੀਏ ਦੀ ਡਾਇਟ ਬਣਾਉਣ ਵਾਸਤੇ, ਉਹ ਸਾਡੇ ਮੈਗਨੀਸ਼ੀਅਮ ਸਲਫੇਟ ਵੀ ਹੁੰਦਾ ਹੈ, ਮੈਗਨੀਸ਼ੀਅਮ ਕਲੋਰਾਈਡ ਹੁੰਦਾ ਹੈ, ਇਹ ਵੀ ਚੀਜ਼ਾਂ ਆਪਾਂ ਵਰਤ ਸਕਦੇ। ਤੋਂ ਸਾਡਾ ਪਹਿਲਾ
1: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਸਰ ਫਿਰੋਜ਼ੀ। प्रधानमंत्री

ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੈ ਵਾਹਿਗੁਰੂ ਬੋਲੋ ਜੈ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ

ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਦੇ ਜੁਗਾਂ ਜੁਗ ਅਟਲ।

ਬ੍ਰਹਮਾ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਆ ਸ੍ਰੀ ਨਨਕਾਣਾ ਸਾਹਿਬਾਨ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ

0: नील वस्त्र ले कपड़े पहरे तुर्क पठानी अमल किया चार वेद सचार पड़े गुणे तंचार विचार पक्कनी सदाए ताऊ नानक मुखांतर पाए पर सतगुरु विठला
1: ਜਿਣਕਾ ਬੇਸ ਗਿਆਨ ਅੰਜਨ ਦੀਆਂ ਇੰਨੀ ਜਗਤ ਨਿਹਾਲਿਆ ਹਸਮ ਸੋੜ ਦੂਜੇ ਲੈ ਕੇ ਤੂੰ ਕੈਸੇ ਮਣ ਜਾ ਰਿਹਾ ਸਤਿਗੁਰ ਹੈ ਬਹੁਤ ਥਗਰ ਲੈ ਕੇ ਵਿਚਾਰਿਆ ਕਰ ਕਿਰਪਾ ਪਾਰੀ ਉਤਾਰਿਆ ਕਰ ਕਿਰਪਾ ਪਾਰੀ ਉਤਾਰਿਆ
0: ਜਿੰਨੀ ਐਸਾ ਕਰ ਨਾਮ ਨਾ ਚੇਤਿਆ ਸਿਖਾ ਗਿਆ

0: ਬਾਣੀ ਸਾਹਿਬ ਹੋਏ ਦਿਆਲ ਕਿਰਪਾ ਕਰ ਕਸਾਈ ਘਰ ਕਰਾਏ ਸੀ ਸੋ ਸੇਵਕ ਸੇਵਾ ਕਰ ਜਨੁਕ ਮਨਾਏ ਸੀ ਹੁਕਮ ਅਨੇ ਹੋਵੇ ਪ੍ਰਵਾਨ ਤੇ ਖਸਮੇ ਕਾ ਮਹਲ ਪਾਏ ਸੀ ਖਸਮੇ ਪਾਵੇ ਸੋ ਕੇ ਮਨ ਦੁਨੀਆਂ ਸੋ ਫਲ ਪਾਏ ਸੀ ਅੰਦਰ ਕੇ ਪੈਂਦਾ ਜਾਏ ਸੀ ਅੰਦਰ ਕੇ ਪੈਂਦਾ ਜਾਏ ਸੀ
1: ਕੋਈ ਗਾਵੇ ਲਾਗੀ ਨਦੀ ਬੇਦੀ ਬਹਾਰ ਤਰ ਹਰ ਮਰ ਪੀਜੇ ਰਾਮ ਰਾਏ

ਬੜੀ ਚਿੱਤੇ ਅੰਦਰ ਸਭ ਤੋਂ ਵਿਕਨ ਦਰੀ ਹੇਠ ਚਲਾਇੰਦਾ ਆਪੇ ਦੇਵ ਡਿਆਂ ਆਪੇ ਹੀ ਕਰਮ ਕਰਾਇੰਦਾ ਬੜੋ ਵੱਡਾ ਵੱਡ ਮੇਜਨੀ ਸਰਸਾ ਤੰਦੇ ਲਾਇੰਦਾ ਨਦਰੋ ਪੱਠੀ ਜੇ ਕਰੇ।